ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚੜਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗ ਜੀ, ਸਾਹਿਬਾਂ ਨੇ ਤਰਸ ਕੀਤਾ ਹੈ ਆਪਣੇ ਸੇਵਕਾਂ ਨੂੰ, ਮੰਗਲਮਈ ਸਮੇਂ ਬਖਸ਼ ਕੀਤੇ ਹਨ। ਭਾਈ ਅਵਤਾਰ ਸਿੰਘ ਗੁਰੂ ਘਰ ਦੇ ਸੇਵਾਦਾਰ, ਉਹਨਾਂ ਨਵੀਂ ਗੱਡੀ ਬਖਸ਼ ਕੀਤੀ ਹੈ। ਸੋ ਬੜੀ ਸੋਹਣੀ ਗੱਲ ਹੈ, ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਉਹਨਾਂ ਨੇ ਸੁਖਮਨੀ ਸਾਹਿਬ ਦੇ ਜਾਪ ਕੁਝ ਸਮੇਂ ਵਾਸਤੇ ਕੀਰਤਨ ਕਰਵਾਏ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੇ ਸੇਵਕਾਂ ਦੀ ਆਪ ਲਾਜ ਰੱਖਣ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣ, ਆਪਣੇ ਦਰ ਕਰਨ ਦੇ ਨਾਲ ਜੋੜੀ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਕਿਰਪਾਲ ਸਾਧੂ ਸੰਗਤ ਤਵਸੈ ਜੋ ਆਪਨ ਹੋਹੇ ਦਇਆਲ ਟੋਹੀ ਟਾਹੀ ਬਹੁ ਪਵਨ ਪਿੰਨਾ ਮੈਂ ਸੁਖ ਨਾਹੇ ਟਹਿਲੇ ਜਾਮ ਕੇ ਦੂਤ ਤਹਿ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਉਂ ਸੰਤ ਸਦਕੇ ਨਾਨਕ ਪਾਪ ਵਿਨਾਸੇ ਕਦ ਕੇ ਸਲੋਕ ਠਾਕ ਨਹੋਤੀ ਤਿਨਹੋ ਦਰ ਜੈ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨੁਆ ਠਹਿ ਨਾਹੀ ਜੋ ਸਗਲ ਤਿਆਗ ਏਕੈ ਲਿਪਟਾਹੀ ਠਹਿਕ ਠਹਿਕ ਮਾਇਆ ਸੰਗ ਮੂਏ ਊਆ ਕੈ ਕੁਸ਼ਲ ਨਾਕਤ ਹੂਏ ਠਾਂਡ ਪਰੀ ਸੰਤੈ ਸੰਗ ਵਸਿਆ

ਹਰ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਹਦ ਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਬੇਕਾਰ ਨਾਨਕ ਸੋ ਆਰਾਧੀਐ ਅੰਤ ਨਾ ਪਾਰਾ ਬਾਰ ਪੌੜੀ ਪੱਪਾ ਪਰਮਿਤ ਪਾਰ ਨ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਪਰਪੰਚ ਧਰੋ

बादशाह शतर सेर सो नानक दूसर अवर ना को सलोक फाहे काटे

ਮੇਰੇ ਇਹ ਅਵਸਰ ਚਰੇ ਨਾ ਹੱਥ ਨਾਮ ਜਪੋ ਤੋ ਕਟੀਏ ਫਸ ਫਿਰ ਫਿਰ ਆਵਣ ਜਾਣ ਨਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੇ ਹਰੀ ਮੇਲ ਲਿਹੋ ਨਾ

ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਜਾਣਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੁੱਚ ਧਰਮਾ ਵੀਰਾ ਆਪਣਾ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਣ ਹੋਂ ਹੋਂ ਬੰਦਾ ਦੋਸ਼ ਦੇਤ ਅੱਗ ਹੈ ਕਉ ਅੰਦਾ ਬਾਤ ਚੀਤ ਸਭ

ਗੁਰਮੁਖ ਭ੍ਰਮ ਪੈ ਮੋਹ ਮਿਟਾਇਆ, ਨਾਨਕ ਤਹਿ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲੈ ਬਹੁ ਬਿਧੀ, ਮਨ ਲਪਟਿਓ ਤੈ

ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਨਾ ਦੁੱਖ ਸੁਖ ਉਆ ਕੈ ਸਮਤ ਵਿਚਾਰਾ ਨਰਕ ਸੁਰਕ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਉਆ ਰਸਮੈ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੈ ਮਾਇਆ। ਸਲੋਕ ਜਾਰ ਮੀਤ ਸੁਖ ਸੁਨ ਸਾਜਨ ਬਿਨ

ਪਵੜੀ ਯਈਆ ਜਤਨ ਕਰਤਬਾ ਵਿਧੀਆ ਏਕ ਨਾਮ ਬਿਨ ਕਹਾਂ ਲਓ ਸਿਧਿਆ ਯਾਹੂ ਜਤਨ ਕਰਤ ਹੋਤ ਛੁਟਾਰਾ ਉਆਹੂ ਜਤਨ ਸਾਧ ਸੰਗਾਰਾ ਜਾ ਉਬਰਨ ਥਾਰੇ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਓ ਨਿਰਗੁਣ ਨਿਰਨਾਥਾ ਮਨ ਵਚ ਕ੍ਰਮ ਜੈ ਆਪ ਜਨਾਈ ਨਾਨਕ ਤੈ ਮਤ ਪਰ

ਮੈਂ ਓਨ ਨ ਕਤਹੂੰ ਉਠਾਏ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੋਹਰਾਏ। ਪੌੜੀ ਵਾਵਾ ਵੈਰ ਨ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸ ਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਵੈਰ ਵਿਰੋਧ ਮਿਟੈ ਤੈ ਮਨਤੀ, ਹਰ ਕੀਰਤਨ ਗੁਰਮੁਖ ਜੋ ਸੁਨਤੀ, ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ।

ਪਾਇਆ ਪੈਜ ਰੱਖਦਾ ਆ ਰਾਮ ਰਾਧੇ ਹਰ ਨਾਖਿਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਧਾਰੋ ਸਾਠ ਨਾਵੇਂ ਆਧਾਰ ਮੇਰਾ ਜਨ ਭੁੱਖਾ ਸਾਹਿਬ ਗਵਾਈਆਂ ਕਰ ਸਾਂਤ ਸੁਖ ਮਣ ਆਏ ਵਸਿਆ ਜਣੀ ਇੱਛਾ ਸਭ ਪੁਜਾਈਆ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ

ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹੁ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਮ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਜਸਮੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਤੰਦਰੁਸਤੀਆਂ ਬਖਸ਼ਣੀਆਂ ਦਰਸ਼ਨ ਸਿੰਘ ਬੀਬੀ ਗੁਰਦੇਵ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪਣੇ ਬੇਟੇ ਜਸਦੀਪ ਸਿੰਘ ਦੇ ਸੱਚੇ ਪਾਤਸ਼ਾਹ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਰ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮੁਖਾਂ ਪਿਆਰਿਆਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਉਹਨਾਂ ਦੇ ਜੀਵਨ ਦੇ ਕੌਤਕਾਂ ਨੂੰ ਦਰਸਾਉਂਦਾ ਹੋਇਆ ਇੱਕ ਸ਼ੋਜ ਤਿਆਰ ਕੀਤਾ ਹੈ। ਸੋ ਉਸਦੀ ਰਮਤਾ ਹੁਣ ਦਸਾਂ ਮਿੰਟਾਂ ਨੂੰ ਹੋਣੀ ਹੈ, ਜੋ ਆਪਾਂ ਗੁਰਦੁਆਰਾ ਸਾਹਿਬ ਦੇ ਜਦੋਂ ਅੰਦਰ ਦਾਖਲ ਹੁੰਦੇ ਹਾਂ, ਜਿਹੜਾ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਹੈ, ਉਹਦੇ ਵਿੱਚ ਸ਼ਾਮਾਂ ਨੂੰ ਦਿਖਾਇਆ ਜਾਇਆ ਕਰੇਗਾ। ਸੋ ਬਹੁਤ ਹੀ ਮਿਹਨਤ ਨਾਲ ਉਹਨਾਂ ਨੇ ਤਿਆਰ ਕੀਤਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਹੁਣ ਉੱਥੇ ਪਹੁੰਚ ਕਰਕੇ ਨਾਲ ਅਰਦਾਸ ਵਿੱਚ ਸ਼ਾਮਿਲ ਹੋਣਾ। 7 ਵਜੇ ਜੋ ਰਮਤਾ ਹੋਣੀ ਹੈ, ਰੋਜ਼ ਹੀ ਸ਼ਾਮਾਂ ਨੂੰ ਦਿਖਾਇਆ ਕਰਨਗੇ। ਸੋ ਆਪ ਜੀ ਨੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨੀ ਹਾਜ਼ਰੀ ਪ੍ਰਵਾਨ ਕਰਨੀ। ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਦਾ ਸੁਖਦਾਈ, ਭਈ ਸਦਾ ਜੀਵਨ ਵਿੱਚ ਸੁੱਖ ਸੁੱਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਕੀ ਬਾਣੀ ਦੀ ਕਿਰਪਾ ਹੈ। ਤੁਰ ਕੀ ਬਾਣੀ ਆਈ ਤਿਨ ਸਗਲੇ ਚਿੰਤ ਮਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਆਰੰਭ ਵਿੱਚ ਸਾਹਿਬ ਜੀ ਕਹਿੰਦੇ ਸਿੱਖ ਨੂੰ ਕੇਵਲ ਗੁਰੂ ਦੀ ਬਾਣੀ ਦੀ ਟੇਕ ਹੈ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ

ਕੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ ਜੀਓ। ਆਓ ਗੁਰੂ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ, ਕਿਰਪਾਲੂ ਦਾ ਤਾਰ ਜੀ ਅਪਾਰ ਕਿਰਪਾ ਕਰਦੇ ਨੇ, ਜਿਵੇਂ ਅੰਮ੍ਰਿਤ ਬਾਣੀ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਖਾਲਸਾ ਜੀ, ਅੰਮ੍ਰਿਤ ਬਚਨਾਂ ਦੀ ਸਾਂਝ ਪਾਈਏ। ਕੱਲ ਆਪਾਂ ਵਿਚਾਰ ਕਰ ਰਹੇ ਸੀ ਵੀ ਜਿਹੜੀਆਂ ਚਿੰਤਾਵਾਂ ਨੇ ਉਹ ਗੁਰੂ ਦੇ ਚਰਨਾਂ ਦੇ ਸ਼ਰਨ ਵਿੱਚ ਆ ਕੇ ਮਿਟ ਜਾਂਦੀਆਂ ਨੇ। ਵੱਖ ਵੱਖ ਆਪਾਂ ਦ੍ਰਿਸ਼ਟਾਂਤ ਲੈਣ ਦੇ ਬਾਣੀ ਚੋਂ ਯਤਨ ਕੀਤੇ ਸੀ, ਤੇ ਅੱਜ ਜਿਸ ਵੇਲੇ ਬਾਣੀ ਪੜ੍ਹ ਰਹੇ ਹਾਂ, ਦ੍ਰਿਸ਼ਟਾਂਤ ਲੈ ਰਹੇ ਹਾਂ, ਤੇ ਬਹੁਤ ਸੋਹਣਾ ਪ੍ਰਮਾਣ ਤੁਹਾਡੇ ਸਾਹਮਣੇ ਆ ਗਿਆ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ। ਕੱਲ ਆਪਾਂ ਚਿੰਤਾ ਵਾਸਤੇ ਵਿਚਾਰ ਕਰ ਰਹੇ ਸੀ ਤਾਂ ਅੱਜ ਮਹਾਰਾਜ ਦੀ ਸੁਰਤ ਵਿੱਚ ਦੇਖੋ ਬਚਨ ਆਇਆ, ਉਹ ਕੱਲ ਯਾਦ ਨਹੀਂ ਆਇਆ। ਇਹ ਸਾਹਿਬਾਂ ਦੀ ਰਹਿਮਤ ਹੁੰਦੀ ਹੈ, ਇਹ ਬਾਣੀ ਅਥਾਹ ਸਮੁੰਦਰ ਹੈ। ਕਈ ਵਾਰ ਸੁਰਤ ਵਿੱਚ ਬਚਨ ਜ਼ਰੂਰ ਹੁੰਦਾ ਹੈ ਪਰ ਰਸਨਾ ਤੇ ਆਉਂਦਾ ਹੀ ਨਹੀਂ ਹੈ। ਇਹ ਗੁਰੂ ਦੀ ਰਹਿਮਤ ਵਰਤਦੀ ਹੈ। ਕਿਸ ਵੇਲੇ ਉਹਨੇ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦਾ ਝਰਨਾ ਬਖਸ਼ਿਸ਼ ਕਰ ਦੇਣਾ ਹੈ। ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਬਚਨ ਕਰਦੇ ਨੇ, ਰੱਬੀ ਬਾਣੀ ਧੁਰ ਕੀ ਬਾਣੀ ਭਾਈ ਸਾਰੀਆਂ ਚਿੰਤਾ ਮਿਟਾ ਦਿੰਦੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇੱਕ ਚਿੰਤ ਨਹੀਂ ਹੈ, ਸਾਹਿਬ ਜੀ ਕਹਿੰਦੇ ਜਿੰਨੀਆਂ ਚਿੰਤਾਵਾਂ ਨੇ ਮਿਟਾ ਦਿੰਦੀ ਹੈ। ਫਿਰ ਸਾਹਿਬ ਜੀ ਦੇ ਬਚਨ ਚੱਲੇ ਸੀ, ਕਿਰਪਾਲੂ ਦਾ ਤਾਰ ਜੀ ਕਿਰਪਾ ਕਰ ਰਹੇ ਸੀ ਵੀ ਪ੍ਰਾਣੀ ਘੜੀ ਮੋਹਤ ਕੇ ਉੱਠ ਚੱਲਣਾ, ਜੂਹੈ ਜਨਮ ਨਹਾਰੋ ਆਪਣਾ, ਭਾਜ ਪੜੋ ਤੁਮ ਹਰ ਸਰਨਾ। ਇੱਥੋਂ ਤੱਕ ਆਪਾਂ ਸਾਂਝ ਕਰ ਰਹੇ ਸੀ ਵੀ ਘੜੀਆਂ ਦੋ ਘੜੀਆਂ ਦੀ ਬਾਤ ਹੈ, ਸੰਸਾਰ ਤੋਂ ਉੱਠ ਕੇ ਤੁਰ ਜਾਣਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜੂਹੈ ਜਨਮ ਨਹਾਰੋ ਆਪਣਾ। ਜੂਹਾ ਇੱਕ ਐਸਾ ਚੀਜ਼ ਹੈ ਜਿਹੜਾ ਬੰਦਾ ਜੂਹਾ ਖੇਡ ਦਿੱਤਾ, ਪਾਂਡਵਾਂ ਨੇ ਦਰੋਪਦੀ ਨੂੰ ਹਰਾ ਦਿੱਤਾ, ਉਸੇ ਕਰਕੇ ਤੇ ਉਹਨਾਂ ਨੂੰ ਕਸ਼ਟ ਸਹਾਰਨੇ ਪੈ ਗਏ ਜਦੋਂ ਸਾਰਾ ਹੀ ਕੁਝ ਹਾਰ ਗਏ। ਇੱਥੋਂ ਤੱਕ ਕਹਿੰਦੇ ਜੂਵਿਆਂ ਵਾਲੇ ਭਾਂਡੇ ਵੇਚ ਜਾਂਦੇ।

ਦੋਏ ਹੱਥ ਝਾੜ। ਜਦੋਂ ਜੂਆ ਖੇਡਣ ਵਾਲਾ ਸਾਰਾ ਹਾਰ ਜਾਂਦਾ ਫਿਰ ਹੱਥ ਝਾੜਦਾ ਐਂ ਕਰਕੇ, ਵੀ ਮੈਂ ਤਾਂ ਸਾਰਾ ਕੁਝ ਲੁਟਾ ਦਿੱਤਾ, ਖਤਮ ਹੋ ਗਿਆ, ਬਾਜੀ ਹਾਰ ਗਿਆ। ਸਾਹਿਬ ਜੀ ਕਹਿੰਦੇ ਕਿਤੇ ਏਦਾਂ ਨਾ ਹੋਵੇ ਵੀ ਜਦੋਂ ਮਾਤ ਲੋਕ ਤੋਂ ਸੰਦੇਸ਼ਾ ਆਵੇ

ਸ਼ਰੇ ਵਾਹਿਗੁਰੂ ਨਹੀਂ ਜਪਿਆ, ਜਿਹੜਾ ਜਪਣ ਦੇ ਯੋਗ ਸੀ ਇਹੀ ਤੇ ਲਾਹਾ ਲੈਣਾ ਸੀ ਨਾ। ਤਾਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਾਚਨ ਜਿਹੜੇ ਸਵਾਸਾਂ ਦਾ ਲਾਹਾ ਲਾ ਲੈਂਦੇ ਨੇ ਉਹ ਬਾਜੀ ਜਿੱਤ ਲੈਂਦੇ ਨੇ। ਇੱਕ ਮੈਨੂੰ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਬੜਾ ਪਿਆਰਾ ਯਾਦ ਆ ਗਿਆ, ਹੋ ਸਕਦਾ ਤੁਹਾਨੂੰ ਮੈਂ ਪਹਿਲਾਂ ਇਹ ਪੌੜੀ ਬਚਨ ਸੁਣਾਇਆ ਹੋਵੇ। ਅਸਨ ਬਸਣ ਸੰਗ ਲੀਨੇ ਉਹ ਬਚਨ ਕੀਨੇ, ਸਾਧ ਸੰਗ ਜਨਮ ਲੈ ਸਾਧ ਸੰਗ ਸ੍ਰੀ ਗੁਰ ਅਰਾਧ ਹੈ। ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ ਪੰਚ ਦੂਤ ਭਰਮ ਭਰਮਤਾ ਸਾਧ ਹੈ। ਸਾਚ ਮਰਨੋ ਵਿਸਾਰ ਜੀਵਨ ਮਿਥਿਆ ਸੰਸਾਰ ਸਮਝੇ ਨਾ ਜੀਤ ਹਾਰ ਸੁਪਨ ਸਮਾਧ ਹੈ। ਅਵਸਰ ਹੋਏ ਹੈ ਬਤੀਤ ਲੀਜੀਏ ਜਨਮ ਜੀਤ। ਜਨਮ ਦੀ ਬਾਜੀ ਜਿੱਤਣੀ ਹੈ, ਹਾਰਨਾ ਨਹੀਂ ਹੈ। ਸਵਾਸ ਮਿਲੇ ਨੇ ਕਦੋਂ ਜਿੱਤੇਗਾ, ਜਦੋਂ ਗੁਰੂ ਦੇ

ਤਾਂ ਸਾਹਿਬ ਜੀ ਕਹਿੰਦੇ ਲੀਜੀਐ ਜਨਮ ਜੀਤ ਕੀਜੀਐ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ। ਕਹਿੰਦੇ ਉਹਦੇ ਨਾਲ ਪ੍ਰੀਤੀ ਕਰਕੇ ਇਸ ਜਨਮ ਦੀ ਬਾਜੀ ਨੂੰ ਜਿੱਤ ਜਾਵੇਗਾ, ਹਰ ਕੇ ਨਹੀਂ ਜਾਵੇਗਾ। ਪਰ ਉਮਰ ਲੰਘਦਿਆਂ ਗੁਰੂ ਸਵਾਰੀ ਸੰਗਤ ਜੀ ਦੇਰੀ ਨਹੀਂ ਲੱਗਦੀ। ਆਦਿ ਹੀ ਅਧਾਨ ਵਿਖੈ ਹੋਏ ਨਿਰ ਮਾਣ ਪ੍ਰਾਣੀ ਮਾਸ ਦਸ ਗਣਤ ਗਣਤ ਹੀ ਬਿਹਾਤ ਹੈ। ਆਦਿ ਮੁੱਢ ਆਰੰਭ ਆਦਿ ਹੀ ਅਧਾਨ ਵਿਖੈ ਹੋਏ ਨਿਰ ਮਾਣ ਪ੍ਰਾਣੀ ਤੇ ਬ੍ਰਾਣੀ ਦਾ ਨਿਰਮਾਣ ਜਿਹੜਾ ਗੁਡੋਏ ਵਾਂਗੂ ਮਾਤਾ ਜੀ ਦੇ ਖੇਤ ਵਿੱਚ ਉਧਰ ਵਿੱਚ ਸਾਹਿਬ ਜੀ ਨੇ ਪੈਦਾ ਕਰ ਦਿੱਤਾ। ਥੋੜਾ ਥੋੜਾ ਚੱਲਦਿਆਂ ਚੱਲਦਿਆਂ ਕਹਿੰਦੇ ਜਿਸ ਦਿਨ ਉਧਰ ਵਿੱਚ ਆ ਗਿਆ, ਛੋਟਾ ਜਿਹਾ ਕੁੰਡਲੀ ਦੀ ਤਰ੍ਹਾਂ ਵੱਧਦਾ ਵੱਧਦਾ ਸਰੀਰ ਵੱਧਦਾ ਗਿਆ, ਤਾਂ ਤੁਸੀਂ ਸਿਆਣੇ ਬੈਠੇ ਹੋ, ਉਸ ਦਿਨ ਤੋਂ ਦਿਨਾਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਉਸ ਪਹਿਲਾਂ ਨਹੀਂ ਗਿਣਤੀ ਸ਼ੁਰੂ ਹੁੰਦੀ, ਜਿਸ ਦਿਨ ਆਦਿ ਮੋਢੇ ਦਾ ਵੱਜ ਗਿਆ ਨਾ, ਵੀ ਜਿਸ ਵੇਲੇ ਸਨਮੁੱਖ ਸਾਰੇ ਲੱਛਣ ਨਜ਼ਰ ਆ ਜਾਂਦੇ, ਉਸ ਦਿਨ ਤੋਂ ਗਿਣਤੀ ਸ਼ੁਰੂ ਹੋ ਜਾਂਦੀ ਹੈ। 15 ਦਿਨ ਨੇ, ਮਹੀਨਾ ਹੈ, ਗਿਣਦਿਆਂ ਗਿਣਦਿਆਂ ਗਿਣਦਿਆਂ ਗਿਣਦਿਆਂ 9-10 ਮਹੀਨਿਆਂ ਤੱਕ ਬਾਅਦ ਚਲੀ ਜਾਂਦੀ ਹੈ, ਕਿਉਂਕਿ ਬਾਣੀ ਦੇ ਬੋਲ ਨੇ ਦਸੀ ਮਹੀਨੀ ਜੰਮਿਆ ਸਿਮਰਨ ਕਰੀ ਕਰੀ ਨੇ 17 ਦਸੀ ਮਾਸੀ ਹੁਕਮ ਬਾਲਕ ਜਨਮ ਲਈਓ, ਮਹੀਨੇ ਮਹੀਨੇ ਗਿਣਨੇ ਸ਼ੁਰੂ ਹੋ ਜਾਂਦੇ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਦਿ ਹੀ ਅਧਾਨ ਵੇਖੇ ਹੋਏ ਨੇ ਰਮਾਣ ਪ੍ਰਾਣੀ ਮਾਸ ਦਸ, ਮਾਸ ਮਹੀਨੇ ਜੀ, ਮਾਸ ਦਸ ਗਣਤ ਗਣਤ ਹੀ ਵਿਹਾਤ ਹੈ, ਤੇ ਮਹੀਨੇ ਗਿਣਦਿਆਂ ਗਿਣਦਿਆਂ ਮਹੀਨੇ ਜੀ ਲੰਘ ਜਾਂਦੇ ਨੇ। ਜਨਮਤ ਸੁੱਤ ਜਾਂ ਪੁੱਤਰ ਧੀ ਨੇ ਜਨਮ ਲੈ ਲਿਆ, ਸਭ ਆਨੰਦ ਕੁਟੰਬ ਮਈ ਤੇ ਸਾਰਾ ਪਰਿਵਾਰ ਬੜਾ ਹੀ ਖੁਸ਼ ਹੁੰਦਾ ਜੀ, ਬਹੁਤ ਵਧਾਈਆਂ ਮਿਲਦੀਆਂ ਨੇ। ਪਰ ਸਾਹਿਬ ਜੀ ਕਹਿੰਦੇ ਨੇ ਅਗਾਂਹ ਗਿਣਤੀ ਹੋਰ ਤੁਰ ਪੈਣੀ ਹੈ, ਅੱਗੇ ਗਿਣਤੀ ਹਾਂਜੀ ਹੋਰ ਤੁਰ ਪੈਣੀ ਹੈ। ਜਨਮਤ ਸੁੱਤ, ਸੁੱਤ ਮੀਨਜ ਵੈਸੇ ਪੁੱਤਰ ਹੁੰਦਾ ਹੈ, ਸਨ ਜਨਮਤ ਸੁੱਤ ਸਭ ਆਨੰਦ ਕੁਟੰਬ ਮਈ ਬਾਲ ਬੁੱਧ ਗਣਤ ਬਤੀਤ ਨਿਸ ਪ੍ਰਾਤ ਹੈ। ਬਾਲ ਬੁੱਧ ਛੋਟਾ ਜਿਹਾ ਬਾਲਕਾ ਹੈ, ਮਾਂ ਨੇ ਦੁੱਧ ਪਿਆਉਣਾ ਹੈ, ਛੋਟੀ ਬੁੱਧੀ ਹੈ, ਤੇ ਉਹਦੀ ਗਿਣਤੀ ਮਿਣਤੀ ਵਿੱਚ ਹੀ ਦਿਨ ਰਾਤ ਲੰਘ ਜਾਂਦਾ ਹੈ, ਅਜੇ ਪਤਾ ਹੀ ਨਹੀਂ ਵੀ ਜਪਣਾ ਹੈ ਸਤਨਾਮ ਸ਼੍ਰੀ। ਅਤੇ ਮਾਂ ਬਾਪ ਵੀ ਇਹ ਜਤਨ ਨਹੀਂ ਕਰਦੇ ਵੀ ਅਜੇ ਛੋਟਾ ਹੈ, ਗੋਦ ਵਿੱਚ ਲੈ ਕੇ ਜਪਿਆ ਜਾਵੇ ਮੂਲ ਮੰਤਰ, ਇਹਨੂੰ ਗੋਦ ਵਿੱਚ ਲੈ ਕੇ ਜਪਿਆ ਜਾਵੇ ਵਾਹਿਗੁਰੂ, ਉਹ ਸਮਾਂ ਲੰਘ ਜਾਂਦਾ ਹੈ। ਜਨਮਤ ਸੁੱਤ ਸਭ ਆਨੰਦ ਕੁਟੰਬ ਮਈ ਬਾਲ ਬੁੱਧ ਗਣਤ ਬਤੀਤ ਨਿਸ ਪ੍ਰਾਤ ਹੈ। ਤੇ ਥੋੜਾ ਜਿਹਾ ਵੱਡਾ ਹੋ ਜਾਏ ਜੀ 4 ਸਾਲ ਦਾ, ਤੇ ਸਾਰਿਆਂ ਤੋਂ ਪਹਿਲਾਂ ਇੱਛਾ ਹੁੰਦੀ ਵੀ ਸਕੂਲ ਛੱਡ ਕੇ ਆਓ, ਸਕੂਲ ਉੱਥੇ ਛੱਡ ਕੇ ਆਓ, ਤੇ ਕੁਝ ਜਿਹੜੀ ਹੈ ਪੜ੍ਹਤ ਬਿਹਾਈ, ਪੜ੍ਹਤ ਪੜ੍ਹਨ ਵਿੱਚ ਲੰਘ ਗਈ ਹੈ, ਪਤਾ ਹੀ ਨਹੀਂ ਲੱਗਾ। ਕੁਝ ਸੋਤੇ ਗੁਜਰ ਗਈ, ਕੁਝ ਰੋਤੇ ਗੁਜਰ ਗੁਜਰ ਗਈ, ਕੁਝ ਆਹੋ ਮੈਂ ਗੁਜਰ ਗਈ, ਮੰਜ਼ਿਲ ਵਾਲੇ ਮੰਜ਼ਿਲ ਤੇ ਜਾ ਲਗੇ, ਮੰਜ਼ਿਲ ਬਦਲਣੇ ਵਾਲੇ ਰਾਹੋਂ ਮੈਂ ਗੁਜ਼ਰ ਗਈ। ਪੜ੍ਹਤ ਬਿਹਾਈ ਜੋਬਣ ਮੈਂ ਭੋਗ ਵੇਖਿਆ, ਤੇ ਜਦੋਂ ਜਵਾਨੀ ਆਈ ਉਦੋਂ ਵਿਕਾਰਾਂ ਵਿੱਚ ਗਲਤਾਨ ਹੋ ਗਿਆ, ਤੇ ਦੱਸੋ ਜਪਿਆ ਹੀ ਨਹੀਂ ਗੁਰੂ। ਪੜ੍ਹਤ ਬਿਹਾਈ ਜੋਬਣ ਮੈਂ ਭੋਗ ਵੇਖਿਆ, ਬਣ ਜੋ ਵਿਵਹਾਰ ਕੇ ਬਿਥਾਰ ਲਪਟਾਤ ਹੈ। ਤੇ ਥੋੜਾ ਜਿਹਾ ਹੋਰ ਵੱਡਾ ਹੋਇਆ, ਗ੍ਰਸਤ ਜੀਵਨ ਮਿਲ ਗਿਆ, ਤਾਂ ਥੋੜਾ ਜਿਹਾ ਹੋਰ ਫਿਰ ਕਾਰੋਬਾਰ ਦਾ ਖਲਾਰਾ ਪੈ ਗਿਆ ਜੀ, ਆ ਵੀ ਵਣਜ ਕਰਨਾ, ਇੱਧਰੋਂ ਲੈਣਾ ਤੇ ਇੱਧਰੋਂ ਦੇਣਾ, ਇੱਧਰੋਂ ਦੇਣਾ ਤਾਂ ਇੱਧਰੋਂ ਲੰਘ ਗਈ, ਇਹਦੇ ਵਿੱਚ ਹੀ ਗੁਰਦੁਆਰਾ ਚੇਤਾ ਹੀ ਨਹੀਂ ਆਇਆ। ਸਾਹਿਬ ਜੀ ਕਹਿੰਦੇ ਜੋਬਣ ਮੈਂ ਭੋਗ ਵੇਖਿਆ, ਬਨਜ ਵਪਾਰ ਵਿਵਹਾਰ ਵੇਖਿਆ, ਉਹਦੇ ਵਿੱਚ ਹੀ ਲੰਘ ਗਈ। ਬੜਤਾ ਵਿਆਜ, ਸਵਾਸਥ ਤੁਰੇ ਜਾ ਰਹੇ ਨੇ ਤੇ ਵਿਆਜ ਜਮਾਂ ਦਾ ਇਕੱਠਾ ਹੋਈ ਜਾ ਰਿਹਾ, ਵਿਆਜ ਦੇਣਾ ਔਖਾ ਹੈ। ਬੜਤਾ ਵਿਆਜ ਕਾਜ ਗਣਤ ਔਧ ਬਿਤੀ, ਵਾਹਿਗੁਰੂ ਵਾਹਿਗੁਰੂ, ਕਾਜ ਗਿਣਤ ਕੰਮ ਗਿਣਦਿਆਂ ਗਿਣਦਿਆਂ ਔਧ ਉਮਰ। ਫਿਰ ਇੱਕ ਵਾਰ ਬੈਠਾ ਰਾਤ ਨੂੰ ਸੋਚ ਕੇ ਪਰਿਵਾਰ ਵਿੱਚ ਪਿਛਾ ਲੈ ਜਾਂਦਾ, ਤੇ ਫਿਰ ਦੋਧ ਪੁੱਤ ਪੁੱਤ ਧੀਆਂ ਵਿੱਚ ਕਹਿੰਦਾ ਪੁੱਤ ਮੈਂ ਆ ਵੀ ਕੀਤਾ, ਮੈਂ ਆਪਣੀ ਜਵਾਨੀ ਚ ਆ ਵੀ ਕੀਤਾ, ਆ ਵੀ ਕੰਮ ਕਰ ਲਿਆ, ਆ ਵੀ ਕਰ ਲਿਆ, ਤੇ ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ ਹੈ। ਸਾਹਿਬ ਜੀ ਕਹਿੰਦੇ ਦੇਖੋ ਬੰਦੇ ਨੂੰ ਪਤਾ ਨਹੀਂ ਲੱਗਦਾ ਸਮਾਂ ਕਿਵੇਂ ਗੁਜ਼ਰ ਜਾਂਦਾ ਹੈ। ਬਣ ਜੋ ਵਿਵਹਾਰ ਕੇ ਬਿਥਾਰ ਲਪਟਾਤ ਹੈ, ਬੜਤਾ ਵਿਆਜ ਕਾਜ ਗਿਣਤ ਔਧ ਬਿਤੇ, ਗੁਰ ਉਪਦੇਸ਼ਹੀਨ ਜਮਪੁਰ ਜਾਤ ਹੈ।
ਸਮਾਂ ਤੋਂ ਆ ਗਿਆ। ਸਾਹਿਬ ਜੀ ਕਹਿੰਦੇ ਘੜੀ ਮੋਹਤ ਕੇ ਉੱਠ ਚੱਲਣਾ, ਕੋਈ ਘੜੀਆਂ ਦੋ ਘੜੀਆਂ ਦੀ ਬਾਤ ਹੀ, ਜਿਸ ਵੇਲੇ ਬੁਲਾਵਾ ਆ ਗਿਆ ਉੱਠ ਕੇ ਚੱਲ ਜਾਵੇਗਾ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੂ ਹੈ ਜਨਮ ਨਾ ਹਾਰੋ ਆਪਣਾ, ਭਾਗ ਪੜੋ ਤੁਮ ਹਰ ਸਰਨਾ, ਵੀ ਜਨਮ ਨੂੰ ਜੂਏ ਵਿੱਚ ਵਿਕਾਰਾਂ ਵਿੱਚ ਵਿਹਾਰ ਵਿੱਚ ਨਾ ਗਵਾ, ਪਰ ਦੌੜ ਕੇ ਭੱਜ ਕੇ ਮੇਰੇ ਸਤਿਗੁਰੂ ਜੀ ਦੇ ਚਰਨਾਂ ਦੀ

ਪ੍ਰਭੂ ਭਾਵੈ ਮਾਰ। ਸਾਹਿਬ ਜੀ ਹੁਣ ਤੁਹਾਡੀ ਮਰਜ਼ੀ ਹੈ, ਦੌੜ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਤੇ ਪੁਕਾਰ ਕਰ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਰੱਖ ਲਓ ਰੱਖ ਲਓ, ਹੁਕਮਨਾਮਾ ਆਇਆ ਸੀ ਨਾ ਸਾਹਿਬਾਂ ਦਾ, ਜਦੋਂ ਸੋਧਰ ਜੀ ਦੇ ਪਾਠ ਦੀ ਸਮਾਪਤੀ ਹੋਈ, ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ ਤਾਂ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ ਸ਼ਾਮਾਂ ਦੇ ਟਾਈਮ। ਹਾ ਹਾ ਪ੍ਰਭ ਰੱਖ ਲਿਓ, ਰੱਖ ਲਓ ਮੈਂ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਜੇ। ਹਾ ਹਾ ਪ੍ਰਭ ਰੱਖ ਲਿਓ, ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਤ੍ਰਾਪ ਸਨਾਹੀ ਤ੍ਰਿਸ਼ਨਾ, ਭੂਖ ਮਨ ਵਾਸਨਾ ਰਚ ਬਿਖੇ ਵਿਆਦ, ਪੰਚ ਦੂਤ ਸੰਗ ਮਹਾ ਅਸਾਦ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ। ਸ਼ਾਮੀ ਹੁਕਮਨਾਮਾ ਸਾਹਿਬਾਂ ਨੇ ਇਹ ਬਖਸ਼ਿਆ ਹੈ, ਗੁਰੂ ਦੇ ਚਰਨਾਂ ਵਿੱਚ ਆ ਕੇ ਪੁਕਾਰ ਕਰ। ਮੇਰੇ ਉਸਤਾਦ ਜੀ ਕਿਹਾ ਕਰਦੇ ਸੀ, ਕਹਿੰਦੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦਿਆਂ ਸੁਣਦਿਆਂ ਗੁਰੂ ਅੱਗੇ ਅਰਦਾਸ ਕਰਨੀ ਹੈ, ਸਤਿਗੁਰੂ ਜੀ ਮੈਨੂੰ ਇਕਾਗਰਤਾ ਬਖਸ਼ ਦਿਓ। ਤੇ ਇਹ ਵਾਅਦੇ ਨਾਲ ਮਹਾਂਪੁਰਸ਼ਾਂ ਨੇ ਕਈ ਵਾਰ ਵਚਨ ਕਹਿਣਾ ਵੀ ਗੁਰੂ ਇੰਨਾ ਸਮਰੱਥ ਜੇ ਨਾ, ਸਿੰਘ ਸਾਹਿਬ ਗ੍ਰੰਥੀ ਸਿੰਘ ਬਾਣੀ ਪੜ੍ਹਦੇ ਹੋਣਗੇ ਤੇ ਗੁਰੂ ਸਾਹਿਬ ਤੁਹਾਡੇ ਤੇ ਇਹੋ ਜਿਹੀ ਕਿਰਪਾ ਕਰ ਦੇਣਗੇ, ਤੁਹਾਨੂੰ ਬਾਣੀ ਕੰਠਣ ਦੀ ਜਾਵੇ। ਇਹ ਪ੍ਰੈਕਟੀਕਲ ਹੈ, ਕੋਈ ਐਵੇਂ ਕਥਰੀ ਬਾਤ ਨਹੀਂ ਹੈ। ਮੇਰੇ ਗੁਰੂ ਦੀ ਪ੍ਰਤੱਖ ਕਿਰਪਾ ਵਰਤਦੀ ਹੈ ਵੀ ਸਤਿਗੁਰੂ ਮੇਰੀ ਇਕਾਗਰਤਾ ਦੇ ਦਿਓ, ਤੇ ਜਿੰਨੀ ਇਕਾਗਰਤਾ ਹੋਵੇਗੀ ਉਨੀ ਬਾਣੀ ਦੀ ਦਾਤ ਵਧੇਰੇ ਆ ਜਾਵੇਗੀ। ਜਿੰਨਾ ਮਨ ਦਾ ਉਖੇੜ ਹੋਵੇਗਾ, ਦੌੜ ਹੋਵੇਗੀ, ਉਨੀ ਮਨ ਦੀ ਇਕਾਗਰਤਾ ਨਹੀਂ ਹੋਵੇਗੀ, ਬਾਣੀ ਕੰਠ ਨਹੀਂ ਹੋਵੇਗੀ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਅੱਗੇ ਪੁਕਾਰ ਕਰ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਅਬ ਹੁਣ ਮਨੁੱਖਾ ਜਨਮ ਵਿੱਚ ਹੀ ਸ਼ਰਨਾਂ ਵਿੱਚ ਆਉਣਾ, ਹੋਰ ਕੋਈ ਜੂਣ ਮਿਲ ਗਈ ਫਿਰ ਥੋੜੀ ਗੁਰਦੁਆਰੇ ਕਿਸ ਨੇ ਆਉਣ ਦੇਣਾ, ਨਾ ਨਾ ਬਿਲਕੁਲ ਨਹੀਂ ਹੈ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਦੁਨੀਆਂ ਦੀ ਪਰਵਾਹ ਕੋਈ ਨਹੀਂ ਜੇ, ਲੋਕਨ ਲੱਲਾ, ਲੱਲੇ ਨੂੰ ਹੋੜਾ, ਕੱਕਾ ਨੰਨਾ, ਦੁਨੀਆਂ ਲੋਕ ਆਮ ਬੋਲੀ ਆ ਜੀ, ਆ ਲੋਕ ਜਿਹੜੇ ਤੁਰੇ ਜਾਂਦੇ ਨੇ, ਚਤੁਰਾਈ ਉਪਮਾ, ਇਹਨਾਂ ਦੀਆਂ ਗੱਲਾਂ ਬਾਤਾਂ ਹੁਸ਼ਿਆਰੀਆਂ ਚਲਾਕੀਆਂ। ਸਾਹਿਬ ਜੀ ਕਹਿੰਦੇ ਤੇ ਉਹ ਜਿਹੜੀਆਂ ਨੇ ਚਲਾਕੀਆਂ ਹੁਸ਼ਿਆਰੀਆਂ ਦੁਨੀਆਂ ਦੀਆਂ, ਜਾਂ ਗੱਲਾਂ ਕਰਨ ਵਾਲੇ ਲੋਕ ਜਿਹੜੇ ਕਹਿੰਦੇ ਨੇ ਚਲੋ ਜੀ ਗੁਰਦੁਆਰੇ ਤੁਰ ਪਿਆ, ਜੇ ਦੇਖੋ ਪਹਿਲਾਂ ਤਾਂ ਆਹ ਕੁਝ ਕਰਦਾ ਸੀ, ਉਹਨਾਂ ਦੀ ਪਰਵਾਹ ਨਹੀਂ ਕਰਨੀ। ਤੇ ਬੈ ਸੰਤਰ ਜਾਰ, ਬੈ ਸੰਤਰ ਅੱਗ ਦੇ ਵਿੱਚ ਸਾੜ ਦੇ, ਮੈਨੂੰ ਪਰਵਾਹ ਹੀ ਕੋਈ ਨਹੀਂ ਹੈ। ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ। ਹਾਂਜੀ ਭਾਵੇਂ ਕਹਿ ਦਿਓ ਚੰਗਾ ਮੰਦਾ ਕੋਈ ਪਰਵਾਹ ਨਹੀਂ, ਮੈਂ ਤੇ ਗੁਰੂ ਦਾ ਹੋ ਗਿਆ। ਬਾਤ ਕਠਿਨ ਹੈ, ਜਿਹੜੇ ਮੰਨ ਲੈਂਦੇ ਨੇ ਪਾਰ ਉਤਾਰਾ ਹੋ ਜਾਂਦਾ ਹੈ। ਲੋਕਣ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਤੇ ਜਦੋਂ ਗੁਰੂ ਸਵਾਰੀ ਸੰਗਤ ਜੀ ਇੰਨੀ ਭਾਵਨਾ ਬਣ ਜਾਵੇਗੀ ਨਾ, ਇੰਨੀ ਅੰਦਰੋਂ ਪ੍ਰਤੀਤ ਆ ਜਾਵੇਗੀ, ਤੇ ਫਿਰ ਮੇਰਾ ਗੁਰੂ ਹਾਜ਼ਰ ਹੋ ਕੇ ਇਹੋ ਜਿਹੀ ਕਿਰਪਾ ਕਰ ਦੇਵੇਗਾ, ਚਰਨਾਂ ਦੀ ਸ਼ਰਨ ਵਿੱਚ ਆਇਆ ਸਿੱਖ ਨੂੰ, ਤਾਤੀ ਵਾਓ ਨਾ ਪਾਰ ਬ੍ਰਹਮ। ਇਹ ਮੇਰੇ ਗੁਰੂ ਦਾ ਗਿਰਦ ਬਣ ਜਾਣਾ ਹੈ। ਤਾਤੀ ਵਾਓ ਤੋਂ ਭਾਵ ਗੁਰੂ ਔਖੀ ਘੜੀ ਨਹੀਂ ਵੇਖਣ ਦੇਵੇਗਾ, ਗੁਰੂ ਆਪਣੇ ਚਰਨਾਂ ਵਿੱਚ ਲੈ ਲਵੇਗਾ। ਬਸ ਪੁਕਾਰ ਕਰ, ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ।

ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਭਾਜ ਪੜੋ, ਵੇਖੋ ਬਚਨ ਕਿੱਡਾ ਸੋਹਣਾ ਜੀ, ਭਾਜ ਭੱਜ ਜਾ, ਆਮ ਬੋਲ ਭੱਜ ਜਾ, ਦੌੜ ਜਾ, ਦੌੜ ਕਰਕੇ ਭਾਵ ਦੁਨੀਆਂ ਵੱਲੋਂ ਕੰਢ ਕਰਕੇ ਸਾਹਿਬਾਂ ਦੀ ਹਜ਼ੂਰੀ ਅੰਦਰ ਆ ਜਾ। ਆਮ ਬੋਲੀ ਹੈ ਭੱਜ ਭੱਜ ਦੌੜ ਦੌੜ ਕਰਕੇ ਮਹਾਰਾਜ ਕਹਿੰਦੇ ਨੇ ਟਲਿਆਈ ਨਹੀਂ ਕਰਨੀ। ਗੁਰਦੁਆਰਾ ਸਾਹਿਬ ਆਉਣ ਲੱਗਿਆ ਆਲਸ ਨਹੀਂ ਕਰਨਾ, ਰੁਕਾਵਟਾਂ ਪੈਂਦੀਆਂ ਨੇ, ਮਾਇਆ ਵਰਤਦੀ ਹੈ। ਕਈ ਵਾਰ ਇਹੋ ਜਿਹੀ ਬਾਤ ਵੀ ਬਣ ਜਾਂਦੀ, ਮੇਰੇ ਨਾਲ ਵੀ ਬਣਦੀ ਹੈ। ਕਮਰੇ 'ਚ ਜਦੋਂ ਆਈਦਾ ਚਾਹੀਦਾ ਵੀ ਆਉਂਦਿਆਂ ਸਾਰ ਗੁਰਦੁਆਰਾ ਸਾਹਿਬ ਜਾ ਕੇ ਕੋਈ ਕਥਾ ਕੀਰਤਨ ਕੀਰਤਨ ਸੁਣਨਾ, ਬਾਣੀ ਸੁਣਨੀ ਹੈ, ਮਾਇਆ ਵਰਤ ਜਾਂਦੀ ਹੈ। ਮਨ ਕਹਿੰਦਾ ਲੈ ਕੋਈ ਨਹੀਂ, ਚਲੇ ਹੀ ਜਾਣਾ, ਇੱਥੇ ਸੈਰ ਹੀ ਕਰੀ ਚੱਲ। ਉਹ ਸਮਾਂ ਤਾਂ ਲੰਘ ਗਿਆ, ਉਹ ਵੀ ਕਰਨਾ ਬੜਾ ਜ਼ਰੂਰੀ ਹੈ, ਪਰ ਜਿਹੜੀ ਘੜੀ ਮੇਰੇ ਸਾਹਿਬਾਂ ਦੀ ਹਜ਼ੂਰੀ ਅੰਦਰ ਲੰਘ ਗਈ ਨਾ, ਉਹ ਮੇਰੇ ਸਾਹਿਬਾਂ ਦੇ ਦਰ ਤੇ ਪ੍ਰਮਾਣਿਕ ਹੈ। ਕਈ ਵਾਰ ਬਾਹਰ ਹੀ ਗੁਜ਼ਰ ਜਾਂਦੀ ਹੈ, ਕਈ ਵਾਰ ਇੱਧਰ ਉੱਧਰ ਹੀ ਗੁਜ਼ਰ ਜਾਂਦੀ ਹੈ। ਮੇਰੇ ਕਿਰਪਾਲੂ ਜੀ ਕਿਰਪਾ ਕਰਦੇ ਨੇ, ਭਾਜ ਪੜੋ ਤੁਮ ਹਰ ਸਰਨਾ। ਤੇ ਫਿਰ ਜਦੋਂ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਗਾ ਫਿਰ ਕੀ ਹੋਵੇਗਾ,

ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਖਾਲਸਾ ਜੀ, ਤਾਂ ਫਿਰ ਸਹਿਜੇ ਸਹਿਜੇ ਸਹਿਜੇ ਸਹਿਜੇ ਚਿੱਤ ਜਿਹੜਾ ਕਥਾ ਕੀਰਤਨ 'ਚ ਲੱਗੇਗਾ ਇੱਕਦਮ ਨਹੀਂ। ਚਰਨਾਂ ਨਾਲ ਚਿੱਤ ਲੱਗਦਿਆਂ ਲੱਗਦਿਆਂ ਜੁੜਦਿਆਂ ਜੁੜਦਿਆਂ ਜਦੋਂ ਜੁੜ ਗਿਆ ਤਾਂ ਮਹਾਰਾਜ ਕਹਿੰਦੇ ਠੱਠੇ ਅੱਖਰ ਦੁਆਰੇ ਠੰਡ ਪੈ ਜਾਣੀ, ਠੰਡ ਤੋਂ ਭਾਵ ਸ਼ਾਂਤੀ ਆ ਜਾਣੀ ਹੈ, ਜਿਹੜੀ ਅੰਦਰ ਦੀ ਭੜਕਣਾ ਹੈ ਨਾ ਉਹ ਖਤਮ ਹੋ ਜਾਂਦੀ ਹੈ, ਗੁਰੂ ਸ਼ਬਦ ਦੁਆਰੇ ਸ਼ਾਂਤੀ ਮਿਲ ਜਾਂਦੀ ਹੈ, ਦੌੜ ਹੈ ਅੰਦਰ ਦੀ। ਭਾਵੇਂ ਵੇਖੋ ਜੀ ਕਈ ਵਾਰ ਘਰ ਵਿੱਚ ਸੁੱਖ ਬੜੇ ਹੁੰਦੇ ਨੇ, ਮੇਰੇ ਰੱਬ ਦਵੇ ਹਰ ਇੱਕ ਨੂੰ ਦਵੇ ਬੇਅੰਤ ਦਵੇ, ਪਰ ਮੈਨੂੰ ਮਾਫ ਕਰ ਦਿਓ ਜੇ ਕਈਆਂ ਬੰਦਿਆਂ ਤੋਂ ਸੁਣਿਆ ਜਾਂਦਾ ਭਾਈ ਸਾਹਿਬ ਜੀ ਸੁੱਖ ਤੇ ਬੜੇ ਨੇ ਪਰ ਸ਼ਾਂਤੀ ਨਹੀਂ ਹੈਗੀ, ਸ਼ਾਂਤੀ ਨਹੀਂ ਹੈਗੀ, ਅੰਦਰ ਠੰਡ ਨਹੀਂ ਹੈ, ਅੰਦਰ ਤੇ ਕਲਪਿਆ ਪਿਆ, ਅੰਦਰ ਤੇ ਅੱਗ ਲੱਗੀ, ਅੰਦਰ ਦੇ ਵਿੱਚ ਤੇ ਬਣਿਆ ਹੋਇਆ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਵੱਡਾ ਗੁਬਾਰ ਬੜਿਆ, ਜਿਹਨੂੰ ਕਹਿੰਦੇ ਗੋਲਾ ਹੀ ਬਣਿਆ ਪਿਆ ਪਤਾ ਨਹੀਂ ਲੱਗਦਾ। ਸਾਹਿਬ ਜੀ ਕਹਿੰਦੇ ਉਹ ਸ਼ਾਂਤੀ ਆ ਜਾਵੇਗੀ ਗੁਰੂ ਦੇ ਸ਼ਬਦ ਦੁਆਰੇ, ਸਾਹਿਬ ਜੀ ਦੇ ਅੰਮ੍ਰਿਤ ਬਚਨ।

ਗੁਰੂ ਦੇ ਜਾਪ ਨੂੰ ਜਪ, ਤੇਰੇ ਅੰਦਰ ਸ਼ਾਂਤੀ ਆ ਜਾਵੇਗੀ, ਦੌੜ ਭੱਜ ਮੁੱਕ ਜਾਵੇਗੀ। ਸ਼ਾਂਤੀ ਕਦੋਂ ਪਤਾ ਕਦੋਂ ਆਉਂਦੀ ਹੈ? ਹਾਂਜੀ, ਜਦੋਂ ਅੰਦਰ ਸੰਤੋਖ ਆ ਜਾਵੇ, ਜਦੋਂ ਅੰਦਰ ਸੰਤੋਖ ਟਕਾ ਬਣ ਜਾਵੇ ਉਦੋਂ ਸ਼ਾਂਤੀ ਆਉਂਦੀ, ਵਰਨਾ ਸ਼ਾਂਤੀ ਨਹੀਂ ਆਉਂਦੀ, ਹੋਰ ਦੌੜ ਵੱਧਦੀ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇੱਕ ਮੈਨੂੰ ਛੋਟਾ ਜਿਹਾ ਬਚਨ ਯਾਦ ਆਇਆ। ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ, ਫਿਰ ਆਖੋ ਮਾਈ ਭਾਈ ਜੀ ਸਤਨਾਮ ਸ਼੍ਰੀ। ਇੱਕ ਸਮਰਾਟ ਇੱਕ ਸੱਤ ਪੁਰਸ਼ਾਂ ਦੇ ਕੋਲ ਕਦਮ ਕਦਮ ਚੱਲ ਕੇ ਗਿਆ, ਜਾ ਕੇ ਨਮਸਕਾਰ ਕਰਕੇ ਉਹਨਾਂ ਸੱਤ ਪੁਰਸ਼ਾਂ ਦੀ ਹਜ਼ੂਰੀ ਅੰਦਰ ਬੈਠ ਗਿਆ। ਜਦੋਂ ਬੈਠਿਆ ਉਹਨੂੰ ਅੰਦਰ ਨੂੰ ਸ਼ਾਂਤੀ ਆਈ। ਹੈ ਸਮਰਾਟ, ਹੈ ਰਾਜਾ, ਸ਼ਾਂਤੀ ਆ ਗਈ। ਤੁਹਾਨੂੰ ਪਤਾ ਹੈ ਜਿੱਥੇ ਰੱਬ ਦੇ ਪਿਆਰੇ ਹੋਣਗੇ ਉੱਥੇ ਨਾਮ ਹੋਵੇਗਾ ਤਾਂ ਨਾਮ ਠੰਡ ਦਿੰਦਾ, ਸ਼ਾਂਤੀ ਦਿੰਦਾ। ਗੁਰੂ ਕੋਲ ਆਉਂਦਿਆਂ ਬੰਦਾ ਸ਼ਾਂਤ ਹੁੰਦਾ। ਰੱਬ ਦੇ ਪਿਆਰਿਆਂ ਕੋਲ ਬੈਠ ਕੇ ਉਹਨੂੰ ਸ਼ਾਂਤੀ ਮਹਿਸੂਸ ਹੋਈ, ਠੰਡ ਜੀ ਵਰਤੀ ਅੰਦਰ। ਉਹਦੇ ਅੰਦਰੋਂ ਇੱਕ ਸਵਾਲ ਪੈਦਾ ਹੋਇਆ, ਕਹਿਣ ਲੱਗਾ ਸਤਪੁਰਸ਼ੋ, ਪਹਿਲਾ ਦਿਨ ਹੈ ਮੈਂ ਤੁਹਾਡੇ ਕੋਲ ਕਦਮ ਕਦਮ ਚੱਲ ਕੇ ਆਇਆ, ਅੱਜ ਤੱਕ ਮੈਂ ਇਹਨਾਂ ਕਦਮਾਂ ਦੇ ਨਾਲ ਕਿਸੇ ਕੋਲ ਸਵਾਲੀਆ ਬਣ ਕੇ ਨਹੀਂ ਗਿਆ, ਸਵਾਲੀਆ ਬਣ ਕੇ ਬਿਲਕੁਲ ਨਹੀਂ ਗਿਆ। ਮੇਰੇ ਕੋਲ ਧਨ ਦੌਲਤ ਬੇਸ਼ੁਮਾਰ ਹੈ, ਮੈਨੂੰ ਪਤਾ ਹੈ ਸਭ ਦੁਨੀਆਂ ਤੋਂ ਮੈਂ ਪੈਸਾ ਖੋਹ ਲਿਆ, ਲੁੱਟ ਲਿਆ, ਮੇਰੇ ਕੋਲ ਨੇ। ਪਰ ਰੱਬ ਦੇ ਪਿਆਰਿਓ, ਮੇਰੇ ਕੋਲ ਸ਼ਾਂਤੀ ਨਹੀਂ ਹੈ, ਮੇਰੇ ਅੰਦਰ ਠੰਡ ਨਹੀਂ ਹੈ, ਮੈਨੂੰ ਪਤਾ ਵੀ ਹੈ। ਜਿਸ ਵੇਲੇ ਉਹਨਾਂ ਨੂੰ ਸਵਾਲ ਕੀਤਾ, ਇੱਕ ਸਵਾਲ ਇੱਦਾਂ ਦਾ ਵੀ ਹੁੰਦਾ ਜਿਹੜਾ ਦਿਮਾਗ 'ਚ ਆਉਂਦਾ। ਉਹ ਸਾਡੇ ਨਾਲ ਗੁਰਦੁਆਰੇ ਆਉਂਦਿਆਂ ਜਾਂਦਿਆਂ ਕੋਈ ਐਸੇ ਸ਼ਖਸ ਮਿਲ ਜਾਂਦੇ ਨੇ ਜਿਨ੍ਹਾਂ ਦਾ ਦਿਮਾਗ 'ਚੋਂ ਸਵਾਲ ਹੁੰਦਾ, ਹਿਰਦੇ 'ਚੋਂ ਨਹੀਂ ਹੁੰਦਾ। ਉਹਦੇ ਵਾਸਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਖਾਲੀ ਉੱਪਰਲਾ ਉੱਪਰਲੀ ਬਾਤ ਹੈ, ਅੰਦਰ ਵਾਲੀ ਨਹੀਂ। ਜਿਹੜਾ ਅੰਦਰਲਾ ਸਵਾਲ ਹੋਵੇ ਉਹਦੀ ਬਾਤ ਕੁਝ ਹੋਰ ਹੁੰਦੀ ਹੈ। ਉਹ ਰੱਬ ਦੇ ਪਿਆਰਿਆਂ ਨੂੰ ਪਤਾ ਲੱਗ ਗਿਆ ਵੀ ਇਹਦਾ ਸਵਾਲ ਜਿਹੜਾ ਅੰਦਰੋਂ ਆ ਰਿਹਾ, ਹਿਰਦੇ 'ਚ ਆ ਰਿਹਾ, ਟੁੰਬ ਕੇ ਆ ਰਿਹਾ ਹੈ, ਤੇ ਜਦੋਂ ਸਵਾਲ ਅੰਦਰ ਦਾ ਹੋਵੇ ਤੇ ਉਦੋਂ ਜਵਾਬ ਵੀ ਮਿਲ ਜਾਂਦਾ ਹੈ। ਜਿਵੇਂ ਇੱਕ ਭਿਖਾਰੀ ਜਦੋਂ ਸਵਾਲ ਅੰਦਰ ਉੱਠੇ, ਉਹ ਸਵਾਲ ਦਾ ਪ੍ਰਸ਼ਨ ਲੈਣ ਵਾਸਤੇ ਜਗ੍ਹਾ ਜਗ੍ਹਾ ਤੇ ਦੌੜਦਾ, ਜਿਵੇਂ ਇੱਕ ਬਿਮਾਰ ਪੁਰਸ਼ ਜਿਹਨੂੰ ਰੋਗ ਲੱਗਾ ਹੋਇਆ ਹੈ, ਜਿੰਨਾ ਚਿਰ ਉਹਦਾ ਰੋਗ ਠੀਕ ਨਹੀਂ ਹੁੰਦਾ ਉਹਨਾਂ ਚਿਰ ਡਾਕਟਰਾਂ ਵੈਦਾਂ ਦੀ ਭਾਲ ਜਾਰੀ ਰੱਖਦਾ ਹੈ, ਉਹਨਾਂ ਚਿਰ ਉਹ ਡਾਕਟਰ ਵੈਦਾਂ ਦੀ ਭਾਲ ਜਾਰੀ ਰੱਖਦਾ ਹੈ ਜਿੰਨਾ ਚਿਰ ਉਹਦਾ ਰੋਗ ਠੀਕ ਨਹੀਂ ਹੁੰਦਾ। ਜਿਵੇਂ ਇੱਕ ਭਿੱਖਿਆ ਮੰਗਣ ਵਾਲਾ ਭਿਖਾਰੀ ਜਿੰਨਾ ਚਿਰ ਉਹਦਾ ਢਿੱਡ ਨਹੀਂ ਭਰ ਜਾਂਦਾ, ਪੇਟ ਪੂਰਤੀ ਨਹੀਂ ਹੋ ਜਾਂਦੀ, ਉਹ ਘਰਾਂ ਘਰਾਂ ਵਿੱਚ ਜਾ ਕੇ ਮੰਗਦਾ ਹੈ। ਜਿਵੇਂ ਪਤੀ ਬ੍ਰਤ ਵਾਲੀ ਭੈਣ ਪਤੀ ਦੀ ਉਡੀਕ ਵਿੱਚ ਹੋਵੇ, ਜਿੰਨਾ ਚਿਰ ਪਤੀ ਨਹੀਂ ਮਿਲਦਾ ਉਹਨਾਂ ਚਿਰ ਉਹਦੀ ਬੇਬਲਤਾ ਤੇ ਵਿਰਲਾਟ ਹੁੰਦੀ ਹੈ। ਜਿਵੇਂ ਇੱਕ ਭੌਰਾ ਜਿੰਨਾ ਚਿਰ ਉਹਨੂੰ ਸੁਗੰਧੀ ਨਹੀਂ ਮਿਲਦੀ, ਕਮਲ ਦਾ ਫੁੱਲ ਨਹੀਂ ਮਿਲ ਜਾਂਦਾ, ਉਹਨਾਂ ਚਿਰ ਉਹਦੀ ਕਮਲ ਦੇ ਫੁੱਲ ਵੱਲੇ ਭਾਲ ਜਾਰੀ ਹੈ। ਤੇ ਜਿੰਨਾ ਚਿਰ ਰੱਬ ਦੇ ਪਿਆਰੇ ਜੀ ਦੇ ਅੰਦਰੋਂ ਸਵਾਲ ਹੋ ਗਿਆ, ਉਹਦੇ ਸਵਾਲ ਦਾ ਜਵਾਬ ਨਹੀਂ ਮਿਲਦਾ, ਗੁਰੂ ਨਹੀਂ ਮਿਲ ਜਾਂਦਾ, ਸ਼ਾਂਤੀ ਨਹੀਂ ਆਉਂਦੀ, ਉਹਨਾਂ ਚਿਰ ਉਹਦੀ ਭਾਲ ਜਾਰੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਰਤ ਲਿਖਿਆ, ਕਹਿੰਦੇ ਜੈਸੇ ਬਿਰਥਾਵੰਤ ਜੰਤ ਖੋਜੇ ਬੈਦ ਬੈਦ ਪ੍ਰਤ, ਜੌਲਨਾ ਮਿਟੈ ਰੋਗ ਤੌਲੋ ਬਿਲਲਾਤ ਹੈ, ਜੈਸੇ ਭੀਖ ਮੰਗਣ ਭਿਖਾਰੀ ਘਰ ਘਰ ਡੋਲੈ, ਤੌਲੋ ਨਾ ਆਵੈ ਚੈਨ, ਚੈਨ ਕੀ ਜੀ ਸ਼ਾਂਤੀ, ਤੌਲੋ ਨਾ ਆਵੈ ਚੈਨ, ਜੌਲੋ ਆਘਾਤ ਹੈ, ਜੈਸੇ ਬਿਰਹਣੀ ਸੌਣ ਲਗਣ ਸਗਣ ਸੁਧ ਹੈ, ਜੌਲੋ ਨਾ ਪਧਾਰ ਭੇਟੈ ਤੌਲੋ ਉਕਲਾਤ ਹੈ, ਤੈਸੇ ਖੋਜੀ ਖੋਜੇ ਅਲ ਕਮਲ ਕਮਲ ਗਤ, ਜੌਲੋ ਨਾ ਪਰਮ ਪਦ ਸੰਪਟ ਸਮਾਤ ਹੈ। ਜਿੰਨਾ ਚਿਰ ਉੱਥੇ ਸਮਾ ਨਹੀਂ ਜਾਂਦਾ। ਸੱਤ ਪੁਰਸ਼ਾਂ ਨੇ ਦੇਖਿਆ ਸਵਾਲ ਇਹਦੇ ਹਿਰਦੇ ਵਿੱਚੋਂ ਹੈ, ਉਹਨੂੰ ਜਵਾਬ ਦਿੱਤਾ ਵੀ ਸਮਰਾਟ ਤੇਰੇ ਸਵਾਲ ਦਾ ਜਵਾਬ ਤੈਨੂੰ ਜ਼ਰੂਰ ਦੇ ਦਿਆਂਗੇ, ਪਰ ਜੋ ਜੋ ਅਸੀਂ ਕੰਮ ਕਰਾਂਗੇ ਤੂੰ ਦੇਖੀ ਜਾਣਾ ਹੈ, ਬੋਲਣਾ ਨਹੀਂ ਹੈ, ਤੂੰ ਦੇਖੀ ਜਾਣਾ ਹੈ, ਬੋਲਣਾ ਨਹੀਂ ਹੈ, ਤੇ ਤੇਰੇ ਸਵਾਲ ਦਾ ਤੈਨੂੰ ਜਵਾਬ ਜ਼ਰੂਰ ਬਰ ਜ਼ਰੂਰ ਮਿਲ ਜਾਵੇਗਾ। ਉਸ ਸਮਰਾਟ ਨੂੰ ਲੈ ਕਰਕੇ ਉਹ ਰੱਬ ਦੇ ਪਿਆਰੇ ਜਿਹੜੇ ਖੂਹ ਤੇ ਪਹੁੰਚ ਗਏ ਨੇ,
ਇੱਕ ਬਾਲਟੀ ਲੈ ਲਈ, ਉਹਦੇ ਨਾਲ ਰੱਸੀ ਬੰਨ ਲਈ ਤੇ ਜਿਸ ਕਿਸੇ ਬਾਲਟੀ ਨੂੰ ਖੂਹ ਦੇ ਵਿੱਚ ਵਹਾਇਆ, ਪਾਣੀ ਵਿੱਚ ਟੁਬਕੀ ਵੱਜੀ ਤਾਂ ਉਹਨੂੰ ਉੱਪਰ ਨੂੰ ਖਿੱਚਿਆ ਤੇ ਬਾਲਟੀ ਖਾਲੀ ਆ ਗਈ। ਦੂਜੀ ਵਾਰ ਫਿਰ ਪਾਇਆ, ਬਾਲਟੀ ਫਿਰ ਖਾਲੀ, ਤੀਜੀ 10 ਕੁ ਵਾਰ ਦਾ ਗੇੜਾ ਚੱਲਿਆ। ਸਮਰਾਟ ਧੋਰਿਆ ਨਾ ਗਿਆ, ਕਹਿਣ ਲੱਗਾ ਤੁਸੀਂ ਕਿਹਾ ਸੀ ਵੀ ਬੋਲਣਾ ਕੋਈ ਨਹੀਂ ਹੈ, ਪਰ ਮੇਥੋਂ ਬੋਲਣ ਧੋਰਿਆ ਨਹੀਂ ਜਾਂਦਾ। ਇਸ ਬਾਲਟੀ ਵਿੱਚ ਪਾਣੀ ਨਹੀਂ ਭਰਨਾ, ਆਖੋ ਸਤਨਾਮ ਸ਼੍ਰੀ, ਇਸ ਬਾਲਟੀ ਵਿੱਚ ਪਾਣੀ ਬਿਲਕੁਲ ਨਹੀਂ ਭਰਨਾ। ਸਤਪੁਰਸ਼ ਕਹਿਣ ਲੱਗੇ ਜੇ ਸਵਾਲ ਦਾ ਜਵਾਬ ਲੈਣਾ ਚੁੱਪ ਰਹਿਣਾ ਪਵੇਗਾ। ਕਹਿਣ ਲੱਗਾ ਜੀ ਹੁਣ ਤਾਂ ਹੋਰ ਸਵਾਲ ਪੈਦਾ ਹੋ ਗਿਆ, ਇਹਦਾ ਥੱਲਾ ਨਹੀਂ ਆ, ਇਸ ਬਾਲਟੀ ਦਾ ਥੱਲਾ ਟੁੱਟ ਗਿਆ ਹੈ, ਤੇ ਭਾਵੇਂ ਸਾਰੀ ਉਮਰ, ਸਾਰੀ ਦੀ ਸਾਰੀ ਉਮਰ ਬਾਲਟੀ ਖੂਹ ਦੇ ਵਿੱਚ ਵਹਾਈ ਜਾਓ, ਪਾਣੀ ਕਦੇ ਨਹੀਂ ਭਰਨਾ। ਉਹ ਸਤਪੁਰਸ਼ ਕਹਿਣ ਲੱਗੇ ਤੇਰੇ ਦੋਨਾਂ ਸਵਾਲਾਂ ਦਾ ਜਵਾਬ ਆ ਗਿਆ ਈ, ਤੂੰ ਸ਼ਾਂਤੀ ਲੈਣ ਵਾਸਤੇ ਆਇਆ, ਤੇਰਾ ਹਿਰਦੇ ਰੂਪੀ ਬਾਲਟੀ ਦਾ ਥੱਲਾ ਗਿਆ ਈ ਟੁੱਟ, ਇਹਦੇ ਚ ਮਾਇਆ ਰੂਪੀ ਪਦਾਰਥਾਂ ਰੂਪੀ ਪਾਣੀ ਨਹੀਂ ਉਹ ਭਰਨਾ, ਭਾਵੇਂ ਸਾਰੀ ਉਮਰ, ਸਾਰੀ ਉਮਰ ਇਸ ਬਾਲਟੀ ਨੂੰ ਵਹਾਈ ਜਾ, ਦੁਨੀਆਂ ਨੂੰ ਲੁੱਟੀ ਜਾ, ਗਰੀਬਾਂ ਨੂੰ ਲੁੱਟੀ ਜਾ, ਪਾਣੀ ਨਹੀਂ ਉਹ ਭਰਨਾ ਪਦਾਰਥਾਂ ਰੂਪੀ, ਤੈਨੂੰ ਸ਼ਾਂਤੀ ਨਹੀਂ ਆਉਣੀ। ਸ਼ਾਂਤੀ ਉਦੋਂ ਆਉਣੀ ਉਹ ਜਦੋਂ ਤੇਰੇ ਅੰਦਰ ਦੀ ਤ੍ਰਿਪਤੀ ਹੋ ਗਈ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਚੈਨ ਆਵੀਂ ਗੱਲ, ਚੈਨ ਨਾ ਬਹਿ ਜਾਓ ਜੀ, ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਚੈਨ ਨਾ ਬੈਠਦਾ ਨੀ, ਸ਼ਾਂਤੀ ਨਾਲ। ਸਾਹਿਬ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸ਼ਾਂਤੀ ਦੇਣ ਵਾਲਾ, ਅੰਦਰ ਨੂੰ ਠੰਡ ਦੇਣ ਵਾਲਾ ਹੈ, ਤਾਂ ਹੀ ਤਾਂ

0: ਚੰਦਨ ਨੈ ਸੀਤਲੰਗ ਸੀਤੁਰ ਤੇਣ ਨਾਨਕ ਸੀਤਲੰਗ ਸਾਧ ਸਵੱਜਣ ਹੈ। ਤੇ ਜਿਨ੍ਹਾਂ ਕੋਲ ਨਾਮ ਹੈ ਉਹਨਾਂ ਸ਼ਾਂਤੀ ਖਤਮ ਨਹੀਂ ਹੁੰਦੀ। ਕਬੀਰ ਸੰਤ ਨਾ ਛੱਡ ਸੰਤਾਈ, ਸ਼ਾਂਤੀ ਨਹੀਂ ਛੱਡਦਾ ਰੱਬ ਦਾ ਪਿਆਰਾ। ਜਾਓ ਜਦੋਂ ਕੋਟਕ ਤਰੋੜਾ ਹੀ ਮਿਲੇ ਅਸੰਤ, ਐਡਾ ਲੱਗ ਗਿਆ ਉਹਨੂੰ ਦਿਖਾਉਣ ਵਾਲੇ ਕਰੋੜਾਂ ਹੀ ਮਿਲ ਜਾਣ, ਪਰ ਜਿਹਦੇ ਅੰਦਰ ਨਾਮ ਦਾ ਕਿਣਕਾ ਆ ਗਿਆ ਉਹਦੀ ਤੇ ਸ਼ਾਂਤੀ ਨਹੀਂ ਖਤਮ ਹੁੰਦੀ। ਕਬੀਰ ਸੰਤ ਨਾ ਛੱਡ ਸੰਤ ਹੀ, ਜਾ ਕੋਟਕ ਮਿਲੇ ਅਸੰਤ। ਕਹਿੰਦੇ ਕਿਵੇਂ? ਮਲਿਆਗੁਰ ਭੁਅੰਗਮ ਬੇਟਿਓ ਤਾਂ ਸੀਤਲਤਾ ਨਾ ਤਜੰਤ। ਮਲਿਆਗਰ ਚੰਦਨ ਭੁਅੰਗਮ ਸਰਪ ਬੇਟਿਓ ਲਪੇਟੇ ਮਾਰਲੇ ਨੇ, ਜ਼ਹਿਰੀਲੇ ਰਾਗ ਨੇ ਜ਼ਬਾਨਾਂ ਨਾਲ ਚੰਦਨ ਨੂੰ ਚੱਟ ਰਹੇ ਨੇ ਚੱਟ ਰਹੇ ਨੇ, ਪਰ ਚੰਦਨ ਉਹਨਾਂ ਨੂੰ ਸ਼ਾਂਤੀ ਦੇ ਰਿਹਾ, ਉਹਨਾਂ ਦਾ ਜ਼ਹਿਰ ਵੀ ਕਬੂਲ ਕਰੀ ਜਾਂਦਾ ਹੈ, ਉਹਨਾਂ ਨੂੰ ਠੰਡ ਵੀ ਦਈ ਜਾਂਦਾ ਹੈ। ਕਬੀਰ ਕਹਿੰਦੇ ਦੇਖੋ ਸੰਤ ਨਾ ਛੱਡੇ ਸੰਤ ਹੀ, ਜੋ ਕੋਟਕ ਮਿਲੇ ਸੰਤ ਮਲਿਆਗਰ ਭੁਅੰਗਮ ਬੇਟੇ ਹੋ ਤਾਂ ਸੀਤਲ ਤਾਂ ਨਾ ਤਜੰਤ। ਕਹਿੰਦੇ ਉਹ ਆਪਣੀ ਠੰਡ ਨਹੀਂ ਛੱਡਦਾ। ਸੰਗਤ ਵਿੱਚ ਕਿਉਂ ਆਉਂਦੇ ਹੋ? ਆਖੋਗੇ ਕਿ ਸਤਨਾਮ ਸ਼੍ਰੀ, ਬੋਲੋ ਫਿਰ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਪਤਾ ਥੋੜ੍ਹਾ ਜਿਹਾ ਵੀ ਇੱਕ ਤਾਂ ਮੇਰਾ ਸੁਭਾਅ ਥੋੜ੍ਹੀ ਉੱਚੀ ਆਵਾਜ਼ ਮੇਰੀ ਰਹਿੰਦੀ ਹੈ, ਅਤੇ ਇੱਕ ਦੂਜਾ ਅੱਜ ਸਪੀਕਰ ਫਿਰ ਥੋੜ੍ਹੀਆਂ ਥੋੜ੍ਹੀਆਂ ਵਿਸਲਾਂ ਜੀਆਂ ਮਾਰਦਾ। ਸੰਗਤ ਵਿੱਚ ਕਿਉਂ ਆਉਂਦੇ ਹਾਂ? ਸੁੱਖ ਅਤੇ ਸ਼ਾਂਤੀ ਲੈਣ ਵਾਸਤੇ। ਆ ਦੋ ਹੀ ਕੰਮ ਨੇ, ਉਹ ਮਿਲਦੀ ਹੈ ਨਾਮ ਨਾਲ। ਸੰਗਤ ਦੇ ਵਿੱਚ ਜਿੱਥੇ ਮੈਂ ਬਾਤ ਲਿਆਉਣਾ ਚਾਹੁੰਦਾ ਹਾਂ, ਇੱਥੇ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਗੁਰੂ ਦਾ ਸ਼ਬਦ ਕਦਾਚਿਤ ਨਹੀਂ ਵਿਸਰਦਾ। ਜਿਵੇਂ ਨੇਕਾਂ ਹੀ ਸੱਪ ਹੁੰਦੇ ਨੇ, ਉਹਨਾਂ ਸੱਪਾਂ ਦੇ ਵਿੱਚ ਇੱਕ ਮਣੀ ਵਾਲਾ ਸੱਪ ਵਿੱਚ ਹੀ ਤੁਰਿਆ ਫਿਰਦਾ, ਪਰ ਪਤਾ ਨਹੀਂ ਹੁੰਦਾ ਦੂਜਿਆਂ ਸੱਪਾਂ ਨੂੰ ਵੀ ਇਹਦੇ ਕੋਲ ਮਣੀ ਹੈ। ਜਿੰਨੇ ਤੁਸੀਂ ਬੈਠੇ ਹੋ ਰੱਬ ਦੇ ਪਿਆਰੇ ਗੁਰਸਿੱਖੋ, ਤੁਹਾਡੇ ਵਿੱਚ ਇਹੋ ਜਿਹੇ ਪਿਆਰੇ ਗੁਰਸਿੱਖ ਬੈਠੇ ਨੇ, ਜਿਨ੍ਹਾਂ ਕੋਲ ਗੁਰੂ ਦੀ ਬਾਣੀ ਮਣੀ ਸੁੱਖ ਮਣੀ ਮਣੀ ਸੁੱਖ ਦੇਣ ਵਾਲੀ ਬਾਣੀ ਨਾਮ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਸਮਾਇਆ ਹੋਇਆ ਹੈ, ਤੁਹਾਡੇ ਵਿੱਚ ਮੌਜੂਦ ਨੇ। ਪੱਥਰ ਬੜੇ ਨੇ, ਬੜੇ ਪੱਥਰ ਨੇ, ਉਹਨਾਂ ਪੱਥਰਾਂ ਦੇ ਵਿੱਚ ਇੱਕ ਐਸਾ ਪੱਥਰ ਵੀ ਹੈ ਜਿਹਨੂੰ ਤੁਸੀਂ ਪਾਰਸ ਕਹਿੰਦੇ ਹੋ, ਹੈ ਪੱਥਰਾਂ ਦੇ ਵਿੱਚ ਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਬਾਵਣ ਚੰਦਨ ਆਖੀਐ ਬਹਿਲੇ ਬਿਸੀਅਰ ਤਿਸਲ ਪਟਾਹੀ, ਮਣੀ ਜਿੰਨਾ ਸੱਪਾਂ ਸਿਰੀ, ਮਣੀ ਜਿੰਨਾ ਸੱਪਾਂ ਸਿਰੀ, ਸਿਰੀ ਕਹਿੰਦੇ ਉਹ ਵੀ ਸੱਪਾਂ ਵਿੱਚ ਫਿਰਾਈ, ਲਹਿਰੀ ਅੰਦਰ ਹੰਸੁਲੇ ਮਾਣਕ ਮੋਤੀ ਚੁੱਕ ਚੁੱਕ ਖਾਹੀ, ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਆਹੀ, ਮਣੀ ਜਿੰਨਾ ਸੱਪਾਂ ਸਿਰੀ ਉਹ ਵੀ ਸੱਪਾਂ ਵਿੱਚ ਫਿਰਾਹੀ, ਲਹਿਰੀ ਅੰਦਰ ਹੰਸੁਲੇ ਮਾਣਕ ਮੋਤੀ ਚੁੱਗ ਚੁੱਗ ਖਾਹੀ। ਲਹਿਰਾਂ ਚੱਲਦੀਆਂ ਨੇ ਮਾਨ ਸਰੋਵਰ ਦੀਆਂ, ਉਹਨਾਂ ਲਹਿਰਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ, ਪਰ ਹੰਸ ਕੇਵਲ ਮੋਤੀ ਚੁੱਗਦੇ ਨੇ, ਮੋਤੀ ਚੁੱਗਦੇ ਹੋਰ ਥੋੜ੍ਹੀ ਚੁੱਗਦੇ ਨੇ, ਹੈ ਵਿੱਚੇ ਮੌਜੂਦ ਨੇ। ਗੁਰੂ ਦਾ ਸਿੱਖ ਘਰ ਬਾਹਰ ਇੱਕ ਬਰਾਬਰ ਹੋ ਜਾਂਦਾ ਹੈ। ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁੱਗ ਚੁੱਗ ਖਾਹੀ, ਜਿਉਂ ਜਲ ਕਮਲ ਅਲਿਪਤ ਹੈ, ਜਿਉਂ ਜਲ ਕਮਲ ਅਲਿਪਤ ਹੈ ਘਰ ਬਾਰੀ ਗੁਰਸਿੱਖ ਤਿਵਾਹੀ, ਆਸਾ ਵਿੱਚ ਨਿਰਾਸ ਹੋਏ, ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਜੁਗਤ ਜੀ ਵਾਹੀ, ਸਾਧ ਸੰਗਤ ਕਿਤ ਮੁਖ ਸਾ ਲਾਹੀ। ਇੱਕ ਮੁਖ ਨਾਲ ਸਲਾਂਘਾ ਨਹੀਂ ਹੈ, ਕਿਉਂਕਿ ਸੰਗਤ ਵਿੱਚ ਪਾਰਸ ਵੀ ਨੇ, ਮਣੀਆਂ ਵੀ ਨੇ, ਹੰਸ ਵੀ ਨੇ, ਤੇ ਸੰਗਤ ਵਿੱਚ ਆ ਕੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਮਿਲ ਜਾਂਦਾ ਹੈ, ਇੱਥੇ ਸ਼ਾਂਤੀ ਮਿਲ ਜਾਂਦੀ ਹੈ। ਗੁਰਦੇਵ ਮਹਾਰਾਜ ਕਹਿੰਦੇ, ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਣਹਦ ਤੂਰੇ, ਅਣਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੇ ਪੈਜ ਸਵਾਰੀ। ਤਾਂ ਗਰੀਬ ਰਿਵਾਜ ਕਿਰਪਾਲੂ ਕਿਰਪਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ, ਠੱਠਾ ਹੈ ਖਾਂਡ ਵਰਤੀ ਤਿੰਨ ਅੰਤਰ, ਉਹਨਾਂ ਦੇ ਅੰਦਰ ਠੰਡ ਪੈ ਗਈ ਹੈ, ਸ਼ਾਂਤੀ ਆ ਗਈ ਹੈ।
1: ਹਰ ਚਰਣੀ ਜਿਨ ਕਾ ਚਿਤ ਲਾਗਾ,
0: ਆਖੋ ਸਾਰੇ ਮਾਈ ਭਾਈ ਜੀ ਹੁਣ ਸਤਨਾਮ ਸ਼੍ਰੀ ਵਾਹਿਗੁਰੂ। ਚਿਤ ਚਰਨ ਨਾਮ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਚਿੱਤ ਲੱਗ ਗਿਆ, ਦੋ ਚਾਰ ਗੁਰੂ ਕੀ ਅੰਮ੍ਰਿਤ ਬਾਣੀ ਦੇ ਪ੍ਰਮਾਣ ਲਈਏ ਤੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ। ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭੀ ਮਦ ਨਰਾਰੇ, ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਨਾ ਲੋੜ ਹੀ ਨਹੀਂ ਹੈ, ਕਰਨਾ ਦੀ ਪ੍ਰੀਤੀ ਆ ਗਈ ਹੈ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਉਹਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤ੍ਰਿਕ ਮੌਲਾ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਜਮ ਕੰਕਰ ਨਸ ਦੌੜ ਗਏ ਨੇ ਅਗਲੇ ਬੋਲ ਵਿਚਾਰਾ। ਆ ਵੇਖੋ ਵਿਚਾਰਾ ਜਿਹਾ, ਵਿਚਾਰਾ ਕਹਿੰਦੇ ਨਾ ਜਿਹੜਾ ਕੋਈ ਨਾ ਕਰਦਾ ਹੋਵੇ, ਮਾਰਾ ਕਹਿੰਦੇ ਵਿਚਾਰੇ ਚਲੇ ਗਏ, ਜਮ ਕੰਕਰ ਨਸ ਗਏ ਵਿਚਾਰੇ, ਉਹਨਾਂ ਦਾ ਦਾਜ ਨਹੀਂ ਲੱਗਾ। ਜਿੰਨਾ ਜੇ ਗੁਰੂ ਚਰਨਾਂ ਨਾਲ ਬੰਦਾ ਕਿਤੇ ਕੰਮ ਜਾਵੇ ਉਹਦਾ ਕੰਮ ਨਾ ਸੋਰੇ, ਤੇ ਕਹਿੰਦੇ ਲੈ ਵਿਚਾਰਾ ਖਾਲੀ ਮੁੜ ਗਿਆ। ਸਾਹਿਬ ਜੀ ਕਹਿੰਦੇ ਵੀ ਵਿਚਾਰੇ ਬਣ ਕੇ ਖਾਲੀ ਮੁੜ ਗਏ, ਸਿੱਖ ਦੇ ਕੋਲ ਆਉਂਦੇ ਹੀ ਨਹੀਂ ਹੈ ਜਿਨ੍ਹਾਂ ਦਾ ਚਰਨਾਂ ਨਾਲ ਚਿੱਤ ਲੱਗ ਗਿਆ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ ਗੁਰ ਡੀਠੇ, ਚਰਨ ਕਮਲ ਗੁਰ ਜਬ ਤੇ ਹਿਰਦੈ ਵਸਾਏ, ਤਬ ਤੇ ਅਸਥਰ ਚੇਤ ਭਏ ਅੰਤ ਨਾ ਧਾਵਹੀ, ਚਰਨ ਕਮਲ ਸੁਖ ਮਨ ਮੈਂ ਨਿਵਾਸ ਕੀਓ, ਆਣ ਸੁਖ ਤਿਆਗ ਹਰ ਨਾਮ ਲੈ ਵਲਾਵਹੀ। ਚਰਨ ਕਮਲ ਮਕਰੰਦ ਚਰਨਾਮਤ ਕਹਿ, ਅਮਰ ਪਦ ਸਹਿਜ ਸਮਾਵਹੀ। ਇਹ ਹੈ ਗੁਰੂ ਦੀ ਪ੍ਰੀਤੀ। ਤੁਸੀਂ ਬੜੀ ਵਾਰ ਸੁਣਿਆ ਹੈ ਨਾ, ਸੱਤਵੇਂ ਪਾਤਸ਼ਾਹ ਚੌਂਕੜਾ ਮਾਰੀ ਬੈਠੇ ਨੇ, ਇਹੋ ਜਿਹੀ ਪ੍ਰੀਤੀ ਬਣ ਜਾਵੇ, ਉੱਠੇ ਹੀ ਨਹੀਂ, ਸਾਰਾ ਦਿਨ ਲੰਘ ਗਿਆ। ਸਾਹਿਬ ਨੂੰ ਬੇਨਤੀ ਕੀਤੀ, ਉੱਠੇ ਨਹੀਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰਦੇਵ ਮਹਾਰਾਜ ਕਹਿਣ ਲੱਗੇ, ਉਹ ਪਿਆਰਿਓ ਕਾਬਲ ਮੈਂ ਗੋਂਦਾ ਸਿੱਖ ਰਹੇ, ਧਰੇ ਧਿਆਨ ਦੋਨੋਂ ਚਰਨ ਗਹਿ, ਕਿਸ ਬਿਧ ਤਿਸ ਤੇ ਚਰਨ ਛਡਾਵੋ, ਬਿਨਾਂ ਛੁੱਟੇ ਕਿਵ ਲੰਗਰ ਜਾਵੋ, ਰਹੋ ਡੀਕਤ ਸ਼ੋਰੈ ਮੋਹੀ, ਦ੍ਰਿੜ ਕਰ ਰਾਖਿਓ ਤਿਆਗ ਨ ਹੋਈ, ਜਮ ਦਿਨ ਗਯੋ ਸੰਧਿਆ ਹੋਏ ਆਈ, ਤਬ ਗੋਂਦਾ ਤੈ ਉਠਤ ਭਾਈ। ਸਾਰਾ ਦਿਨ ਲੰਘ ਗਿਆ, ਕਿਤੇ ਏਦਾਂ ਫੜੇ ਨੇ ਚਰਨ ਗੁਰੂ ਦੇ, ਦ੍ਰਿੜ ਕਰ ਚੌਂਕੜਾ ਮਾਰੀ ਬੈਠੇ ਹੋ, ਚਾਹੇ ਸੁੱਤੇ ਵੀ ਹੋ, ਸੁੱਤਿਆਂ ਸੁੱਤਿਆਂ ਐਸੀ ਸੁਰਤ ਅੰਦਰ ਟਿਕ ਜੇ, ਧਿਆਨ ਧਰ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਆਨੰਦ ਮਾਣਿਆ ਕਰੋ, ਅੰਦਰ ਦੀ ਬਿਰਤੀ ਅੰਦਰ ਟਿਕ ਜਾਂਦੀ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚਿੱਤ ਜਿਨ ਕਾ ਲਾਗਾ, ਚਰਨਾਂ ਦੇ ਨਾਲ ਗੁਰ ਕੇ ਚਰਨ ਜੀ ਕਾ ਨਿਸਤਾਰਾ, ਹਰ ਹਰ ਚਰਨ ਨੇ ਕੋਈ ਪ੍ਰਮਾਣ ਦੇ ਪ੍ਰਮਾਣ ਨੇ, ਹਿਰਦੈ ਉਰ ਧਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਚਰਣੀ ਜਿਨ ਕਾ ਚਿੱਤ ਲਾਗਾ, ਜਿਨ੍ਹਾਂ ਦਾ ਚਿੱਤ ਲੱਗ ਗਿਆ ਹੈ।

ਮਾਈ ਭਾਈ ਗੁਰਸਿੱਖ ਜੁੜ ਬੈਠੇ ਹੋ, ਆਖੋ ਗੱਜ ਕੇ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਗਰੀਬ ਨਿਵਾਜ ਜੀ ਕਿਰਪਾ ਕਰਦੇ ਚਿੱਤ ਲਾਗਾ ਸੇਈ ਉਹ ਜਨ ਸੇਵਕ ਤਰਗੇ ਨੇ ਨਿਸ ਤਰੇ, ਤੇ ਜਦੋਂ ਤਰਗੇ ਤੋ ਤਦੋਂ ਪ੍ਰਸਾਦੀ ਕਿਰਪਾ ਸੁੱਖ ਪਾਇਆ, ਗੁਰੂ ਦੀ ਕਿਰਪਾ ਦੁਆਰੇ ਸੁੱਖ ਪਾਇਆ। ਅਬ ਮੈਂ ਸੁੱਖ ਪਾਇਓ ਗੁਰ ਆਗ, ਜਕਾਰ ਲੱਗਾ ਥੱਲੇ, ਅਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ। ਅਚਿੰਤਾ ਦਾ ਬਚਨ ਫਿਰ ਆ ਗਿਆ ਜੇ ਕੱਲ ਆਪਾਂ ਵਿਚਾਰਿਆ ਸੀ। ਸਾਹਿਬ ਜੀ ਕਹਿੰਦੇ ਗੁਰੂ ਦੀ ਆਗਿਆ ਅੰਦਰ ਜਦੋਂ ਸਿੱਖ ਚੱਲੇਗਾ ਉਦੋਂ ਸੁੱਖ ਮਿਲੇਗਾ। ਅਬ ਹੁਣ ਗੁਰੂ ਦੀ ਆਗਿਆ ਅੰਦਰ ਚੱਲਣਾ ਸ਼ੁਰੂ ਕਰ ਦਿੱਤਾ ਹੈ, ਗੁਰੂ ਦੇ ਹੁਕਮ ਅੰਦਰ ਤੁਰਨਾ ਸ਼ੁਰੂ ਕਰ ਦਿੱਤਾ ਜੀਵਨ ਦੇ ਵਿੱਚ। ਤਾਂ ਜਦੋਂ ਹੁਕਮ ਅੰਦਰ ਚੱਲਣਾ ਸ਼ੁਰੂ ਕਰ ਦਿੱਤਾ, ਅਬ ਹੁਣ ਜੀਵਨ ਵਿੱਚ ਸੁੱਖ ਪਾਇਆ ਗੁਰ ਆਗ, ਗੁਰੂ ਦੀ ਆਗਿਆ ਅੰਦਰ ਸੁੱਖ ਮਿਲ ਗਿਆ। ਤੇ ਗੁਰੂ ਨੇ ਕਿਹਾ ਦਿੱਤਾ ਵੀ ਸਿਆਣਪ ਵੀ ਛੱਡ ਦੇ ਤੇ ਚਿੰਤਾ ਵੀ ਛੱਡ ਦੇ, ਡੋਰੀ ਤੂੰ ਮੇਰੇ ਤੇ ਰੱਖ ਦੇ, ਤੇਰੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ, ਤਾਂ ਸੁੱਖ ਮਿਲ ਗਿਆ। ਅਬ ਮੈਂ ਸੁੱਖ ਪਾਇਆ ਗੁਰ ਆਗ ਤਜੀ ਸਿਆਣਪ, ਸਿਆਣਪ ਚਲੇ ਗਈ, ਚਿੰਤ ਵਸਾਰੀ ਚਿੰਤਾ ਚਲੇ ਗਈ, ਦੋ ਇਹੀ ਸੁੱਖ ਨਹੀਂ ਦੇਣ ਦਿੰਦੀ, ਨਾ ਸਿਆਣਪ ਤੇ ਨਾ ਚਿੰਤਾ। ਤੇ ਤੀਜਾ ਹੈ ਹੰਕਾਰ, ਜੇ ਹੰਕਾਰ ਹੈ ਚਿੰਤਾ ਹੈ ਤੇ ਸਿਆਣਪ ਉੱਥੇ ਸੁੱਖ ਨਹੀਂ। ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹਿਓ ਤੋ ਸਰਨ ਪਰਿਓ ਗੁਰ ਭਾਗ। ਹੁਣ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵੱਡ ਭਾਗ, ਕਹੋ ਨਾਨਕ ਮੇਰੇ ਮਨ ਸਰਬ ਸੁੱਖ ਪਾਇਓ ਗੁਰ ਚਰਨੀ ਚਿੱਤ ਲਾਗ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ, ਕੋਟ ਜਨਮ ਕੇ ਕਿਲ ਵਿਖ ਨਾਸੈ, ਸਿਮਰਤ ਪਾਵਣ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉੱਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਣ ਪਾਰ ਜਾਤ ਹਰ ਹਰ ਰੁੱਖ, ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਬਣ ਧੁੱਖ, ਨਾਨਕ ਸ਼ਰਨ ਗਹੀ ਸੁਖ ਸਾਗਰ। ਸੁੱਖਾਂ ਦੇ ਸਮੁੰਦਰ ਦੀ ਸ਼ਰਨ ਲੈ ਲਈ ਹੈ, ਜੰਮਣ ਮਰਨ ਦੀ ਵੀ ਧੁੱਖ ਧੁੱਖੀ ਚਲੇ ਗਈ ਹੈ, ਸਾਰੇ ਸੁੱਖ ਮਿਲ ਗਏ ਨੇ, ਕੋਟ ਜਨਮ ਕੇ ਕਿਲ ਵਿਖ ਨਸ ਹੈ, ਕਰੋੜਾਂ ਜਨਮਾਂ ਦੇ ਪਾਪ ਵੀ ਚਲ ਗਏ ਨੇ, ਪਾਰ ਜਾਤ ਹਰ ਹਰ ਰੁੱਖ ਕਲਪ ਬ੍ਰਿਸ਼ ਇੱਛਾ ਪੂਰੀ ਕਰਨ ਦਾ ਸਾਰਾ ਹੀ ਕੁਝ ਮਿਲ ਗਿਆ ਹੈ, ਸਾਰੇ ਹੀ ਸੁੱਖ ਮਿਲ ਗਏ ਨੇ ਗੁਰੂ ਦੀ ਹਜ਼ੂਰੀ ਅੰਦਰ।

ਸਾਸ ਸੰਭਾਲੇ, ਫਿਰ ਚਾਰ ਵਾਰ ਸੱਸੇ ਆ ਗਏ ਨੇ, ਦੋ ਵਾਰ ਸਾਸ, ਸਾਸ ਸੰਭਾਲੇ। ਇਹਦਾ ਲਾਭ ਕੀ ਹੈ? ਇਹ ਲੋਕ ਇਸ ਲੋਕ ਵਿੱਚ ਪਰਲੋਕ, ਪਹਿਲਾਂ ਲੋਕ ਤਾਂ ਨਾਲ ਪਰਲੋਕ, ਪਰਲੋਕ ਵਿੱਚ ਵੀ ਕਿਵੇਂ ਹਰ ਸਿਮਰਿਆ ਹੋਇਆ ਤੇਰਾ ਨਾਮ, ਸੰਗ ਤੇਰੇ ਨਾਲ ਨਾਲ, ਛੱਡ ਕੇ ਨਹੀਂ ਜਾਵੇਗਾ, ਸਹਾਈ ਜਿੱਥੇ ਕੋਈ ਨਹੀਂ ਉੱਥੇ ਸਹਾਈ ਹੋ ਜਾਏਗਾ। ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ, ਸੰਗ ਸਹਾਈ। ਅਗਲੇ ਬੋਲ ਜੀ, ਜਤ ਤਤ ਜਿੱਥੇ ਕਿੱਥੇ ਮੋਹੇ ਤੇਰਾ ਰਖਵਾਲੇ, ਤੇਰੀ ਰੱਖਿਆ ਕਰੇਗਾ। ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਸਤਨਾਮ ਸ਼੍ਰੀ ਗੁਰ ਕਾ ਬਚਨ ਬਸੈ ਜੀ ਨਾਲੇ। ਨਾਮ ਡੁੱਬਦਾ ਥੋੜੀ ਹੈ, ਸੜਦਾ ਥੋੜੀ ਹੈ, ਇਹ ਤੇ ਨਾਲ ਹੀ ਰਹਿੰਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ ਕਰ ਚੋਰ ਵੀ ਨਹੀਂ ਖੜਦਾ। ਇਹਦੇ ਲਾਗੇ ਕਿੱਥੇ ਚੋਰ ਨੇ ਆਉਣਾ। ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ, ਪਾਹੇ ਨਾ ਸਾਕੇ।

ਪਾਤਸ਼ਾਹ ਜੀ ਕਹਿੰਦੇ ਨੇ ਸਾਗਰ ਤੇ ਜਹਾਜ਼ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਲ, ਨਿਰ ਧਨ ਕੋ ਧਨ ਅੰਦਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਪਾਇਓ ਹਰ ਬੋਏ ਥ, ਨਾਨਕ ਕਰੀ ਕਿਰਪਾ ਕਿਰਪਾਲੇ। ਇਹ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਗਰੀਬ ਨਿਵਾਸ ਜੀ ਅੱਜ ਕਿਰਪਾ ਕਰਦੇ ਨੇ। ਜਦੋਂ ਚਿੱਤ ਲੱਗ ਗਿਆ ਸੰਸਾਰ ਸਮੁੰਦਰ ਤੋਂ ਤਰ ਗਏ ਆ ਤੇ ਸਾਰੇ ਸੁੱਖ ਪ੍ਰਾਪਤ ਹੋ ਗਏ ਨੇ, ਪਰਮਾਤਮਾ ਨੂੰ ਜਰੇ ਜਰੇ ਚੋਂ ਨਜ਼ਰ ਵੇਖਿਆ ਹੈ। ਆਓ 2 ਮਿੰਟ ਬਾਕੀ ਬਚੇ ਨੇ, ਲਾਇਓ ਹਾਜ਼ਰੀ।

0: ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਕਿਰਪਾ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰ ਦਿਓ, ਮੇਰੀਆਂ ਭੁੱਲਾਂ ਮੇਰੇ ਗੁਣਾਂ ਮੈਨੂੰ ਮਾਫ਼ ਕਰ ਦਿਓ, ਗੁਰੂ ਦੇ ਸ਼ਬਦ ਤੁਹਾਡੇ ਸਾਡੇ ਹਿਰਦੇ ਵਿੱਚ ਵੱਸ ਜਾਵਣ। ਆਓ ਰਲ ਮਿਲ ਕੇ ਸਾਰੀ ਸੰਗਤ ਗੁਰੂ ਫਤਿਹ ਨਾਲ ਸਾਂਝ ਪਾਇਆ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੁਗੋ ਜੁਗੇ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਜੋ ਐਤਵਾਰ ਵਾਲੇ ਦਿਨ ਆ ਰਹੇ ਹਨ, ਨਾਲ ਨਾਲ ਜੋ ਚਾਰ ਮਹਾਂਪੁਰਸ਼ਾਂ ਦੀ ਯਾਦ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਆਨੰਦ ਸਿੰਘ ਜੀ ਨਾਨਸਰ ਕਰੇਰਾਂ ਵਾਲੇ ਅਤੇ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵੀ ਮਨਾਈ ਜਾਣੀ ਹੈ ਅਤੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਵੀ ਉਸ ਦਿਨ ਹੋਵੇਗੀ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਕਿ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ ਕੌਤਕਾਂ ਦੇ ਆਧਾਰ 'ਤੇ ਸੱਚਾ ਸੌਦਾ ਸ਼ੋਅ ਜੋ ਸਿੰਘਾਂ ਨੇ ਤਿਆਰ ਕੀਤਾ ਹੈ ਬੜੀ ਮਿਹਨਤ ਨਾਲ, ਜੋ ਜਿਹਦੀ ਆਰੰਭ ਤਾਂ ਹੁਣੇ ਹੀ ਹੋਈ ਹੈ। ਸੋ ਜੋ ਆਪਾਂ ਗੁਰੂ ਘਰ ਤੋਂ ਦੇ ਅੰਦਰ ਆਉਂਦੇ ਹਾਂ, ਜੋ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਉਹਦੇ ਵਿੱਚ ਉਹ ਦਿਖਾਇਆ ਜਾ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਪਰਿਵਾਰਾਂ ਸਮੇਤ ਦੇਖ ਕੇ ਉਸਦਾ ਲਾਹਾ ਪ੍ਰਾਪਤ ਕਰੋ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨਾਰਿਆਂ ਨਾਲ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ।

ਦਰਬਾਰਾਂ ਵਿੱਚ ਵਾਅਦੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨਾ ਬਿਰਤੀ ਜਾਸੀ, ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰਖਣਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੜ ਹੈ ਛੁੱਟੈ, ਨਿਕਟ ਨਾ ਜਾਈ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਹਿ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼

ਸਿੱਖਣ ਦੀ ਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਪਾਵੇ ਤਿਉਂ ਰਾਖ ਦਿਆਲਾ। ਗੁਰਮੁਖੇ ਰਾਮ ਮੇਰੇ ਮਨ ਭਾਇਆ, ਰੋਗ ਮਿਟੇ ਦੁੱਖ ਸਹਿ ਠਾਕ ਰਹਾਇਆ। ਅਵਰ ਨਾ ਔਖ ਦੇ ਤੰਤ ਨਾ ਮੰਤਾ, ਹਰ ਹਰ ਸਿਮਰੇ ਕਿਲਵਿਕ ਹੰਤਾ। ਤੂੰ ਆਪ ਪਲਾਵੇ ਨਾਮ ਵਿਸਾਰੇ, ਤੂੰ ਆਪੇ ਰਾਖੇ ਕਿਰਪਾ ਤਾਰੇ। ਰੋਗ ਪਰਮ ਭੇਦ ਮਨ ਦੂਜਾ, ਗੁਰਬਿਨ ਪਰਮ ਜਪੇ ਜਪ ਦੂਜਾ। ਆਦਿ ਪੁਰਖ ਗੁਰ ਦਰਸ਼ਨਾ ਦੇਖੈ, ਬਿਨ ਗੁਰ ਸ਼ਬਦ ਜਨਮ ਕੇ ਲੇਖੇ। ਦੇਖ ਚਰਜਰ ਹੇ ਬਿਸਮਾਦ, ਘਟ ਘਟ ਸੁਰ ਨਾਰ ਸਹਿਜ ਸਮਾਦ। ਭਰਪੁਰ ਧਾਰ ਰਹੇ ਮਨ ਮਾਹੀ, ਤੁਮ ਸੰਸਰ ਅਵਰ ਕੋ ਨਾਹੀ। ਜਾਂਕੇ ਭਗਤ ਹੇਤ ਮੁਖ ਨਾਮ, ਸੰਤ ਭਗਤ ਕੀ ਸੰਗਤ ਰਾਮ। ਬੰਧਨ ਤੋਰੇ ਸਹਿਜ ਧਿਆਨ, ਛੂਟੇ ਗੁਰਮੁਖ ਹਰ ਗੁਣ ਗਿਆਨ। ਨਾ ਜਮਦੂਤ ਦੁਖ ਤਿਸੇ ਲਾਗੇ, ਜੋ ਜਨ ਰਾਮ ਨਾਮ ਲਿਵ ਜਾਗੇ। ਭਗਤ ਵਿਸ਼ਾਲੇ ਭਗਤਾਂ ਹਰ ਸੰਗੇ, ਨਾਨਕ ਮੁਕਤ ਪਏ ਹਰ ਰੰਗੇ। ਆਸਾ ਮਹੱਲਾ ਪਹਿਲਾ ਇੱਕ ਤੁਕੀ, ਗੁਰ ਸੇਵੇ ਸੋ ਠਾਕਰ ਜਾਣੇ। ਦੁੱਖ ਮਿਟੇ ਸਤ ਸ਼ਬਦ ਪਛਾਣੇ, ਰਾਮ ਜਪੋ ਮੇਰੀ ਸਖੀ ਸੁਖੈਨੀ। ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਰਹੋ। ਬੰਧਨ ਮਾਤ ਪਿਤਾ ਸੰਸਾਰੇ, ਬੰਧਨ ਸੁਤ ਕੰਨਿਆ ਅਰਨਾਰ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਪੁੱਤ ਕਲਿਤ ਮਨ ਬੀਆ। ਬੰਧਨ ਕਿਰਖੀ ਕਰੇ ਕਿਰਸਾਨ, ਹੋਮੇ ਡਨ ਸਹੇ ਰਾਜਾ ਮੰਗੈ ਦਾਨ। ਬੰਧਨ ਸੌਦਾ ਅੰਨ ਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਬੰਧਨ ਸਾ ਸੰਚੇ ਤਨ ਜਾਏ, ਬਿਨ ਹਰ ਭਗਤੀ ਨ ਪਾਵੇ ਥਾਏ ਪਾਵੀ ਥਾਏ। ਬੰਧਨ ਬੇਦ ਬਾਦ ਹੰਕਾਰ, ਬੰਧਨ ਬਿਨਸੇ ਮੋਹ ਬੇਕਾਰ। ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੀ ਬੰਧ ਨਾ ਪਾਈ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਤੀਜਾ। ਏਕ ਓਂਕਾਰ ਸਤਿਗੁਰ ਪ੍ਰਸਾਦ, ਜਿਨ ਸਿਰ ਸੋ ਹੁਣ ਪੱਟੀਆਂ, ਮਾਂਗੀ ਪਾਏ ਸੰਧੂਰ। ਸੇ ਸਿਰ ਕਾਤੀ ਮੁਨੀਆਂ, ਗਲ ਵਿੱਚ ਆਵੇ ਤੂੜ। ਮਹਿਲਾ ਅੰਦਰ ਹੁੰਦਿਆਂ, ਹੁਣ ਬਹਿਨਾ ਮਿਲਣ ਹਦੂਰ। ਆਦੇਸ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖੇ ਬੇਸ ਰਹੋ, ਜਦੋਂ ਅਸੀਂ ਵਿਆਹੀਆਂ। ਲਾੜੇ ਸੋਹਣ ਪਾਸ, ਹਿੰਡੋਲੀ ਚੜ ਆਈਆਂ। ਦੰਦ ਖੰਡ ਕੀਤੇ ਰਾਸ, ਉਪਰੋ ਪਾਣੀ ਵਾਰੀ ਐ। ਚਲੇ ਚਿਮਕਣ ਪਾਸ, ਇੱਕ ਲੱਖ ਲਹਿਣ ਬੈਠੀਆਂ। ਲੱਖ ਲਹਿਣ ਖੜੀਆਂ, ਗਿਰੀ ਸਹਾਰੇ ਖਾਂਦੀਆਂ। ਮਾਨਣ ਸੇ ਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ। ਟੋਟਨ ਮੁੱਤ ਸਰੀਆਂ, ਤਨ ਜੋ ਬਣ ਦੁਈ ਵੈਰੀ ਹੋਏ। ਜਿਹੜੇ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ। ਲੈ ਚੱਲੇ ਪੱਤ ਗਵਾਏ, ਜੇ ਤਿਸ ਪਾਵੇ ਦੇ ਵਡਿਆਈ। ਜੈ ਪਾਵੇ ਦੇ ਸਜਾਈ, ਅੱਗੋਂ ਦੇ ਜੇ ਚੇਤੀਆ। ਤਾਂ ਕਾਇਤ ਮਿਲੇ ਸਜਾਏ, ਸਾਹਾਂ ਸੁਰਤ ਗਵਾਈ ਐ। ਰੰਗ ਤਮਾਸੇ ਚਾਏ, ਬਾਬਰ ਵਾਣੀ ਫਿਰ ਗਈ। ਕੋਇਰ ਨਾ ਰੋਟੀ ਖਾਈ, ਇੱਕ ਨਾ ਵਕਤ ਖਵਾਈ ਐ। ਇੱਕ ਨਾ ਪੂਜਾ ਜਾਈ, ਚੌਂਕੇ ਬਿਨ ਹਦਵਾਣੀਆ। ਕਿਉਂ ਟਿੱਕੇ ਕੱਢੇ ਨਾਏ, ਰਾਮ ਨਾ ਕਬਹੂ ਚੇਤਿਓ। ਹੁਣ ਕਹਿਣ ਨਾ ਮਿਲੇ ਖੁਦਾਈ, ਇੱਕ ਕਰੇ ਆਵੀ ਆਪਣੇ। ਇੱਕ ਮਿਲ ਮਿਲ ਪੁੱਛੇ ਸੁਖ, ਇੱਕ ਨਾ ਇਹੋ ਲਿਖਿਆ। ਬਹਿ ਬਹਿ ਰੋਵੇ ਦੁੱਖ, ਜੋਤ ਸੁਭਾਵੇ ਸੋਥੀਆ। ਨਾਨਕ ਕਿਆ ਮਨੁੱਖ, ਆਸਾ ਮਹੱਲਾ ਪਹਿਲਾ। ਕਹਾਂ ਸੁਖੇਲ ਤਬੋਲਾ ਘੋੜੇ, ਕਹਾਂ ਪਰੀ ਸਰਨ ਸਹਿਨਾਈ। ਕਹਾਂ ਸੁਤੇਗ ਬੰਦ ਗਾਡੇਰੜ, ਕਹਾਂ ਸੁ ਲਾਲ ਕਵਾਈ। ਕਹਾਂ ਸੁਵਾਰਸੀਆ ਮੂੰਹ ਬੰਕੇ, ਐਥੇ ਦਿਸੇ ਨਾਹੀਂ। ਇਹ ਜਗ ਤੇਰਾ ਤੂੰ ਗਸਾਈ, ਏਕ ਕੜੀ ਮੈਂ ਥਾਪ ਉਥਾਪੀ। ਜਾਰ ਵੰਡ ਦੇ ਵੇ ਪਾਈ ਰਹੋ, ਕਹਾਂ ਸੁਕਰਦਰ ਮੰਡਪ ਮਹਿਲਾ। ਕਹਾਂ ਸੁਬੰਕ ਸਰਾਈ, ਕਹਾਂ ਸੁਸੇਜ ਸੁਖਾਲੀ ਕਾਮਣ। ਜਿਸ ਵੇਖੇ ਨੀਂਦ ਨਾ ਪਾਈ, ਕਹਾਂ ਸੁਪਾਨ ਤਬੋਲੀ ਹਰਮਾ। ਹੋਈ ਅਛਾਈ ਮਾਈ, ਇਸ ਜਰ ਕਾਰਨ ਕਰੀ ਕਣੀ ਬਗੂਤੀ। ਇਨ ਜਾਰੇ ਕਣੀ ਖਵਾਈ, ਪਾਪਾਂ ਵਾਚੋ ਹੋਵੇ ਨਾਹੀਂ। ਮੋਇਆ ਸਾਥ ਨਾ ਜਾਈ, ਜਿਸਨੂੰ ਆਪ ਖਵਾਏ ਕਰਤਾ। ਖੁਸ ਲਏ ਚੰਗਿਆਈ, ਕੋਟੀ ਹੂੰ ਪੀਰ ਵਰਜ ਰਹਾਏ। ਜਾਂ ਮੀਰ ਸੁਣਿਆ ਤਾਇਆ, ਥਾਨ ਮਕਾਮ ਜਲੇ ਬਿਜ ਮੰਦਰ। ਮੁਛ ਮੁਛੇ ਕੋਈ ਰੁਲਾਇਆ, ਕੋਈ ਮੁਗਲ ਨਾ ਹੋਵਾ ਅੰਦਾ। ਕਿੰਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਪਈ ਲੜਾਈ। ਰਨ ਮੈਂ ਤੀਕ ਵਗਾਈ, ਉੱਨੀ ਤੁਪਕ ਤਾਣ ਚਲਾਈ। ਉੱਨੀ ਹਸਤ ਚੜਾਈ,
जिनकी चीड़ी दर गै पाटी तिन्ना मरना भाई एक दवानी और दरकानी पटियाणी ठुकरानी एक ना पीरन सिर खुर पाटी एक ना वास मसानी जिनके पंके करी ना आया तिन क्यों रहन बिहानी आपे करी कराई करता किसनो आख सुनाई है दुख सुख तेरे पाने होवे किस तै जाए रवाई है हुक्मे हुक्म चलाहे बिकसे नानके लिखे आ पाई है एक ओंकारी सतगुर प्रसाद आसा काफी महला पहला कर अठमाष्टपदियां जैसे गोयल गोयली तस संसारा कूड़ कमावे आदमी बांधे कर बारा जागो जागो सुत्यो चलिया वन जारा रहो नीत नीत कर बांधिया जे रहना हुई पिंड पवे ज्यो चलसी जे जाना कोई ओही ओही क्या करो है होसी सोई तुम रोवे गो उसनु तुमको कौन रोए तंदा पिट हो पाई हो तुम कूड़ कमावो ओ ना सुनही कत की तुम लोक सुनावो जिसते सूता नानका जे गाई सोई जे कर बुझे अपना ता नींद ना होई जे चलदा ला चलिया कि संपे नाले ता तन संचो देख के बुझो बेचारे वणज करो मकसूद लेहो मत पछोतावो अवगण छोड़ो गुण करो ऐसे तत् परावो धर्म भूम सत बीज कर ऐसी किरस कमावो ता व्यापारी जानिया ला लाहा लै जावो कर्म होवे सत गुर मिले बूझे बेचारा नाम बिखाने सुने नाम नामे ब्योहारा ज्यों लाहा तोटा तिवें वड़ चलदी आई ज्योतिष पावे नानका साई वड्याई आसा महला पहला चारे कुंडा टूंडिया को नीमी मैंडा ज्योत दपावे साहिब तू मैं हऊ तैडा दर पीबा मैं नीम को कै करी सलाम हिको मैडा तू तनी साचा मुख नाम रहो सिद्धा सेवन सिद्ध पीर मांगे रिद सिद्ध मैं एक नाम ना बिसरे साचे गुर बुद्ध जोगी पोगी कापड़ी क्या पवेद संतर गुर का शब्द ना चिन्ह तत्सार नरंतर पंडित पादे जो इसी

ਮੇਨ ਤਾਰ ਲਈ ਹੈ ਮੈਂ।

Guru

गुरु वाहे गुरु वाहे गुरु।

गुरु

啊。

guru,

Ai, Guru. Ai, Guru. Ai, Guru. Ai,

Guru. Guru. Guru. Guru. Guru.

ആ ഗുരു.

Hi, Guru. Hi, Guru. Hi, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru. Ay, Guru.

Guru, Vah, Guru, Vah, Guru, Vah, Guru, Vah, Guru.

Huh.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vai Guru.

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

Guru, Vai, Guru, Vai, Guru, Vai, Guru, Vai, Guru, Vai, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

Vaheguru, Vaheguru, Vaheguru, Vaheguru, Vaheguru.

Why guru

ਪਿਆਰ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ

ਘਰ ਸਭ ਕਿਛ ਹੈ ਘਰ ਤਿਸਕੈ ਬਲਰਾਮ ਜੀਉ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ।

ਇੱਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਭਿਨਾਸ਼ੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸਵਾਮੀਆ ਸ਼ੁਭ ਦਿਵਸ ਆਏ ਗੈ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜੇ ਵਾਜੇ ਅਨਹਦਾ ਝੁਨਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ

ਜੀਓ ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹੇ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲ

ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੈ ਬਲ ਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ।

ਹਰ ਪ੍ਰਤਾਪ ਜਨੇ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਰ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇਤੇ ਤਰੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਥ ਸਭਨ ਸਹਿ ਸੰਤ ਕਾ ਸੰਗਮਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛੈ ਔਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਹ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਭਿਖੇ ਸਰਬ ਢੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।

ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌਖੰਡ ਪ੍ਰਿਥਵੀ ਫਿਰੇ ਚਿਰ ਜੀਵੈ ਮਹਾਂ ਉਦਾਸਤ ਪੀ ਸਰਥੀ ਵੇ ਅਗਨ ਮਾਏ ਹੋਮਤ ਪੁਰਾਣ ਕਨ ਕਸਵ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ। ਜੈਨ ਮਾਰ ਸੰਜਮ ਅਤ ਸਾਧਨ ਨਿਮਖ ਨਿਮ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁੱਟੇ ਗਰਵ ਗੁਮਾਨ ਨਮਨ ਤੇ ਹੁੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਵਿਕਿਆ ਟਰੇ। ਜਲ ਤੋਵੇ ਬਹੁ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਜਮਕਾ ਭਉ ਵਿਆਪੇ ਅਨਕ ਜਤਨ ਕਰ ਤਿਸ਼ਨ ਨਾ ਤ੍ਰਾਪੇ। ਪੇਖ ਅਨੇਕ ਅਗਨੇ ਬੁਝੇ ਕੋਟ ਪਾਵ ਦਰਗੈ ਨੀ ਸਿਜੈ ਛੂਟ ਸੁਨਾਹੀ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੇ ਸਾ ਜਿਨ੍ਹਾਂ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹੁਮੇ ਛੋਰੇ। ਜੇ ਕੋ ਜਨ ਮਰਨ ਤੇ ਡਰੇ ਸਾਧ ਜਿਨ੍ਹਾਂ ਕੀ ਸਰਨੀ ਪਰੇ ਜਿਸ ਜਨ ਕੋ ਪ੍ਰਦਰਸ ਪੇ ਆਸਾ ਨਾਨਕ ਤਾਂ ਕੇ ਬਲ ਵਰਜ ਆਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਉਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ਼ਿਸ਼ਟ ਸਾਜਨਾ।

ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਕਦਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸ਼ਲੋਕ ਨਿਰਗੁਣ ਹਾਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿੰਤੂ ਸਾਸ ਵਾਰ ਸਿਗਾਰਿਆ ਗਰਭ ਗਨ ਮੈਂ ਜਿਨੇ ਉਭਾਰਿਆ ਵਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸਹਿਨ ਮੁਖੋ ਪਿਆਓ ਬੈਠ ਕੋ ਦੈਨ ਏ ਨਿਰਗੁਣ ਗੁਣ ਕਛੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸਿ ਜੇ ਜੇ ਪ੍ਰਸਾਦ ਧਾਰ ਉਪ ਸੁਖ ਬਸੈ ਸੁਧ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਦਾਈ ਪਵਨ ਪਾਉ ਕਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਰਤਨ ਤਿਆਗ ਕੌਡੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਤਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਸੁਨਾਹੀ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਣਿੰਦਾ ਕੈਸੇ ਮਾਰਗ ਪਾਵੇ ਕਰ ਗੈਲੇ ਉਹ ਨਿਭਾਵੇ ਕਾਂ ਬੁਝਾਰਤ ਬੁਝੇ ਡੋਰਾ ਨਿਸਕੀਏ ਤੋ ਸੰਜੇ ਭੋਰਾ ਕਹਾਂ।

ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਧਰੇ। ਸੰਗ ਸਾਹਿ ਸੁਭਾਵਿਨ ਚੀਤ ਜੋ ਬੈਰਾਈ ਤਾਂ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ।

ਬਿਨਾਂ ਜਿਉਂ ਕੀਤੀ ਜਾਏ। ਗੋਬਿੰਦ ਭਜਨ ਬਿਨ ਮਿਰਥੇ ਸਭ ਕਾਮ, ਜਿਉਂ ਕਿਰਪਨ ਕਹਿ ਨਿਰਾਰਥ ਧਾਮ। ਧਨ ਧਨ ਤੇ ਜਨ ਜੇ ਘਟ ਵਸਿਓ, ਹਰ ਨਾਉ ਨਾਨਕ ਤਾਕੇ ਬਲ ਬਲ ਜਾਓ। ਰਹਿਤ ਅਵਰ ਕਸੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ। ਜਨ ਹਾਰ ਪ੍ਰਭੂ ਪ੍ਰਵੀਨ, ਬਾਰ ਪੀਨ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੇ, ਆਵਦ ਜਾਵਦ ਜਨਮੈ ਮਰੇ। ਜਿਸਕੇ ਅੰਤਰ ਵਸੇ ਨੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਗੁਣ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆਇ ਆਪੇ ਮਾਨੇ। ਆਪ ਹੈ ਆਪ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬਿਝਾਵਤ ਨੇਰਾ। ਪਾਪ ਸਿਆਣ ਸਗਲ ਦੇ ਰਹਿ, ਸਭ ਕਿਸ ਜਾਣੇ ਆਤਮ ਕੀ ਰਹਿਤ। ਜਿਸ ਪਾਵੇ ਤਿਸ ਲੈ ਲੜ ਲਾਏ, ਥਾਨ ਤਨੰਤ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਗੁਰਦੇਵ ਅਸ਼ਪਦੀ ਜੇ ਪ੍ਰਸਾਦ, ਛੱਤੀ ਅੰਮ੍ਰਿਤ ਗਾਏ ਤਿਸ ਠਾਕੁਰ ਕੋ ਰਖ ਮਨ ਮਾਏ। ਜੇ ਪ੍ਰਸਾਦ ਸੁਗੰਧਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਧਿਆ ਕਦਮ ਲਵਾਵੇ। ਜੇ ਪ੍ਰਸਾਦ ਸੁਖ ਸੇ ਸੂਈ ਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ। ਜੇ ਪ੍ਰਸਾਦ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਮਖਾਨੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਧਨ ਕੈ ਦਰ ਗੈ ਮਾਨ ਪਾਵੇ, ਨਾਨਕ ਪਸੇ ਤੀ ਕਰ ਜਾਵੇ। ਜੇ ਪ੍ਰਸਾਦ ਰੋ ਕੰਚਨ ਦੇਹੀ, ਲਿਵ ਲਾਉ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਕਾਰਜ ਤੇਰੇ ਸਗਲ ਛਿਦਰ ਢਾਕੇ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਭਾਏ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪਹਿਰੀ ਜੈ, ਮੰਤ ਸਿਮਰਤ ਕਿਉਂ ਆਲਸ ਕੀ ਜੈ। ਜੇ ਪ੍ਰਸਾਦ ਅਸੁਭ ਹਸਤ ਸਵਾਰੀ, ਮੰਤ ਪ੍ਰਭ ਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਭਾਗ ਮਿਲਖ ਧਨਾ, ਰਾਗ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਮੰਤ ਬਣਾਏ, ਊਠ ਬੈਠ ਸਤ ਸੇ ਧਿਆਈ। ਤਿਸੇ ਧਿਆਏ ਜੋ ਏਕ ਲਖੇ, ਇਆਂ ਊਹਾ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁੰਨ ਵੋਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਚਾਰ ਵਿਹਾਰੀ, ਤਿਸ ਪ੍ਰਭ ਕੋ ਸਾਚ ਤਾਰੀ। ਜੇ ਪ੍ਰਸਾਦ ਤੇਰੇ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਪਤਰ ਹੈ, ਸੋ ਪ੍ਰਭ ਸਿਮਰੋ ਸਦਾ ਨੂੰ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰ ਪ੍ਰਸਾਦ ਨਾਨ ਜਸ ਕਹਿ। ਜੇ ਪ੍ਰਸਾਦ ਸੁਨੇ ਕਰਨਾਦ, ਜੇ ਪ੍ਰਸਾਦ ਭੇਖੇ ਵਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਸਜੇ ਵਸਨਾ। ਜੇ ਪ੍ਰਸਾਦ ਹਸਤ ਕਰ ਚੱਲੇ, ਜੇ ਪ੍ਰਸਾਦ ਸੰਪੂਰਨ ਫਲੇ। ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸਹਿ ਸਮਾਵੇ, ਐਸਾ ਪ੍ਰਭ।

ਜਿਤ ਜਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਗਿਨ ਕੇ ਕਛੂ ਨਾ ਹਾਥ। ਸ਼ਲੋਕ ਅਗਮ ਗਾਦ ਪਾਰ ਮਨਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਮਿਰਮੰਤਾ, ਸਾਧ ਜਿਨਾ ਕੀ ਆਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਮੁਕੁ ਜਲ ਹੋਦ, ਸਾਧ ਸੰਗ ਮਲ ਸਗੜੀ ਖੋਦ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਟੇ ਸੋ ਗਿਆਨ। ਸਾਧ ਕੇ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਵੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ। ਸਾਧ ਕੇ ਸੰਗ ਆ ਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਭੁਲੇ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨ ਕਤੂ ਧਾਵੇ, ਸਾਧ ਸੰਗ ਅਸਤਿਤ ਮਨ ਪਾਵੇ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੇ ਸੰਗ ਮਾ ਪੁਨੀਤ। ਸਾਧ ਸੰਗ ਕੇ ਸਿਉ ਨੀ ਬੈਰ, ਸਾਧ ਕੇ ਸੰਗ ਨਾ ਬਿਗਾ ਪੈਰ। ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਾ ਹੀ ਹੋ ਤਾਪ, ਸਾਧ ਕੇ ਸੰਗ ਤਜੈ ਸਵਿਆਪ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨ ਕਬੂਨ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਵਸਤ ਗੋਚਰ ਲਹੇ, ਸਾਧੂ ਕੈ ਸੰਗ ਆਜਰ ਸਹੇ। ਸਾਧ ਕੇ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੇ। ਸਾਧੂ ਕੈ ਸੰਗ ਸੋ ਤਨ ਪਾਵੇ, ਜਿਤ ਧਨ ਤੇ ਸਭ ਕੋ ਬਰਸਾਵੇ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧ ਕੇ ਸੰਗ ਪਾਏ ਨਾ ਪਾਵ, ਸਾਧ ਕੇ ਸੰਗ ਪਾਪ ਪਲਾਇਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ। ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਿਛ ਘਾਲ। ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਕਲੂਕਤ ਹਰੇ। ਸਾਧ ਕੇ ਸੰਗ ਨਰਕ ਪਰ ਹਰੇ, ਸਾਧ ਕੇ ਸੰਗ ਯਾਵਾਂ ਸੁਹੇਲਾ। ਸਾਧ ਸੰਗ ਮਿਸ਼ਰ ਤਰਮੇਲਾ, ਜੋ ਇੱਛੇ ਸੋਈ ਫਲ ਪਾਵੇ। ਸਾਧ ਕੇ ਸੰਗ ਨ ਬਿਰਤਾ ਜਾਵੇ, ਪਾਰ ਬ੍ਰਹਮ ਸਾਧ ਰਿਤ ਵਸੇ। ਨਾਨਕ ਉਦਰੇ ਸਾਧ ਸੁਣ ਰਸੇ, ਸਾਧ ਕੇ ਸੰਗ ਸੁਣੋ ਹਰ ਨਾਓ। ਸਾਧ ਸੰਗ ਹਰ ਕੇ ਗੁੰਗਾਓ, ਸਾਧ ਕੇ ਸੰਗ ਨ ਮੰਤੇ ਵਿਸਰੇ। ਸਾਧ ਸੰਗ ਸਰਪਨ ਨਿਸਤਰੇ, ਸਾਧ ਕੇ ਸੰਗ ਲਗੇ ਪ੍ਰਭ ਮੀਠਾ। ਸਾਧੂ ਕੈ ਸੰਗ ਘਟ ਘਟ ਡਿਠਾ, ਸਾਧ ਸੰਗ ਪੈ ਆਗਿਆਕਾਰੀ। ਸਾਧ ਸੰਗ ਗਤ ਪਈ ਹਿਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ। ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਭੇਦ ਨਾ ਜਾਣੇ। ਜੇਤਾ ਸੁਨੇ ਤੇ ਤਬ ਕਿਆਨੇ, ਸਾਧ ਕੀ ਉਪਮਾ ਤੈ ਗੁਣ ਤੈ ਦੂਰ। ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ। ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਉਚਤੇ ਉੱਚੀ। ਸਾਧ ਕੀ ਸੋਭਾ ਮੂਚਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਇਕ ਬਿਨ ਕੋਏ। ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਪਰੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇ ਕਮਲ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰਜੇ।

ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਅਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨ ਜਾਏ ਰਾਖਿਅਰ ਬ੍ਰਹਮ ਗਿਆਨੀ ਸਭ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਯੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰਾਤ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ।

ਸਰ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕੋ ਪਰਸ ਸਗਲ ਨਿਸਤਾਰੇ ਅਸ਼ਪਰੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮਨ ਤੇ ਡਰੇ ਇੰਦਰੀ ਜਤ ਪੰਜ ਦੋਗ ਤੇ ਰਹਿਤ ਨਾਨ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭੈਣ ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾ ਫੜਕੀ ਇੱਛਾ ਨਹੀਂ ਵਾਸੈ

ਕੋ ਵੈਸਨੋ ਪਰਮ ਗਤ ਪਾਵੇ ਭੋਤੀ ਭਗਵੰਤ ਬਹੁਤ ਕਾਰੰਗ ਸਗਲ ਦਿਆ ਕੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਭਾਰ ਸਾਹ ਸੰਗ ਪਾਪਾ ਮਲਖੋਵੇ ਤਿਸ ਭਗਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤ ਨੇ ਅਰਪੇ ਵਿਸ਼ਨ ਭਰੀਤ ਹਰ ਕੇ ਚਰਨ ਹਿਰਦੇ ਵਸਾਵੇ।

ਸਤਿਰਾਮ ਦਾਸ ਆਤਮ ਰਾਮ ਤੇ ਸਮਦਰੀ ਆਇਆ ਦਾਤ ਸੰਤਨ ਭਾਏ ਤਿਨ ਪਾਇਆ ਸਦਾ ਨਿਕ ਨਿਕ ਡਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਰਲ ਸੰਗ ਆਤਮ ਹੋ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆ ਗਿਆ ਆਤਮ ਹੀ ਤਾਵੇ ਜੀਵਨ ਮੁਕਤ ਹੋ ਕਹਾਵੇ ਤੈਸਾ ਹਰਕ ਤੈਸਾ ਉਸੋਗ ਸਦਾ ਆਨੰਦ ਤੇ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਇਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਏ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਢਾਓ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਆਓ ਆਪੇ ਕਰਨ ਕਰਾਵਣ ਜੋਗ ਪ੍ਰਭ ਪਾਵੇ ਸੋਈ ਫੁਨ ਹੋਗ ਬਸਰਿਓ ਆਪ ਹੋਏ ਅਨੰਤ ਤਰੰਗ ਲਗੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਉ ਦੇ ਅਣਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਂਤਨ ਪਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈਗ ਆਤਮ ਨਿਕੋਰ ਕਈ ਕੋਟ ਪਰਧਰਮ ਕੋ ਹਿਰੇ ਕਈ ਕੋਟ ਪ੍ਰਦੂਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪ੍ਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਆ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਰਛਤਰ ਸਰਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਧਾਮ ਸਾਧ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕ ਨਿਰਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਜ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਨ ਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਕਾਲੇ ਥੋ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਾਂਦੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਅੰਕਾਰ ਕਈ ਕੋਟ ਕੀਨੇ ਵਹ ਭਾਂਤ ਪ੍ਰਭਤੇ ਹੋਏ ਬ੍ਰਹਮਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਸ ਹੋਏ ਕਈ ਕੋਟ ਪਾਰ ਕੇ ਦਾਸ ਤਿਨ ਹੋਵ ਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਤਸੰਗ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਵੇ ਕਹਿ ਦੂਸਰ ਨਾਹੀ ਕੋਏ

ਭਾਵੇ ਮਾਨੋ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪਣੇ ਆਪ ਬਚੇ ਪਰ ਮੈਂ ਭੁੱਲਾ ਦੇ ਦਿਸ ਧਾਵੇ ਨਿਖਮਾਏ ਚਾਰ ਕੁੰਡ ਵਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨ ਤੇ ਜਨ ਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਾ ਦਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ਼ ਦਾ ਕਾ ਲੇਖਾ ਨਾ ਗਨੇ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀ ਵੈ ਦੇਖ ਵਡਾਈ ਇਸ ਕਾ ਬਲ ਨਾਈ ਸਾਧ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੇ ਸੋਈ ਫੁੰਦੀਓ ਕਬੂ ਉਚ ਨੀਚ ਮੈਂ ਵਸੇ ਕਬੂ ਸੋ ਗਰ ਕਰੰਗ ਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਕਾਸ ਪਿਆਲ ਕਬੂ ਬੇਤਾ ਬ੍ਰਹਮ ਚਾਰ ਨਾਨਕ ਆਪ ਮਿਲਾਵਣਹਾਰ

ਜਿਉਂ ਪ੍ਰਭ ਰਾਖੇ ਤਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹਿ ਕਮੂ ਹੋਏ ਪੰਡਿਤ ਕਰੇ ਵਖਿਆਨ ਕਮੂ ਮੋਨ ਧਾਰੀ ਲਾਵੇ ਧਿਆਨ ਕਮੂ ਤਟ ਤੀਰਥ ਇਸ਼ਨਾਨ ਕਮੂ ਸਿਧ ਸਾਧਕ ਮੁਖ ਗਿਆਨ ਕਮੂ ਕੀਟ ਹਜ ਪਤੰਗ ਵੇ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜਿਉਂ ਸਵਾਗਤ ਦਿਖਾਵੇ ਜਿਉਂ ਪ੍ਰਭ।

ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਮਾਨ ਜੋ ਜਾਣੇ ਮੈਂ ਜੋਵਨਵੰਤ ਸੋਵਤ ਵਿਸ਼ਟਾ ਕਾ ਜੰਤ ਆਪ ਸੁਖੋ ਕਰਮਵੰਤ ਕਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਗੁਮਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੂਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੁਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਕਵੇ ਆਪ ਸਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋਸ ਗੁਨਾਏ ਕੋਏ ਜਬੇ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀ ਤਬ ਲਗ ਨੇਚਲ ਨਾਏ ਚੀਜ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਤਰਨ ਰਾਏ ਦੇਸ਼ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਝੂਟੇ ਸਹਿ ਸਖਟੇ ਲਾਕੋਟ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਕਵ ਕਮ ਮਰੇ ਬਿਨਾ ਸੰਤੋਖ ਨਹੀਂ ਕੋਰਾ ਜੇ ਸੁਪਨ ਮਨੋਰ ਬਿਰਥੇ ਸਭ ਕਾ ਜੇ ਨਾਮ ਰੰਗ ਸਰਬ ਸੁਖ ਹੋਏ ਮੁਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਆਰ ਇਸਕੇ ਆਤਕਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਵਾ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਮੂਹ ਕੇ ਸੰਗ ਬੂਜੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ

ਆਪ ਕਿਨੂੰ ਆਪਨ ਵਿਸਤਾਰ ਸਭ ਕਿਸ ਉਸਕਾ ਹੋ ਕਰਨੇ ਹਾਲ ਉਸਤੇ ਭਿੰਨ ਕਹੋ ਕਿਛ ਹੋਏ ਦਾਨ ਤਨੰਦਰ ਇੱਕ ਸੋਏ ਆਪਣੇ ਚਲਦੇ ਆਪ ਕਰਨੇ।

ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤਿਰ ਰੂਪ ਅਤ ਸੁੰਦਰ ਆ ਭਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸੰਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਮੋਰ ਮੋਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੇ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਗੁਰਖੇ ਨਕੋਏ ਸੰਤ ਕੈ ਦੁਖਨ ਧਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜਿਉਂ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇ ਸਭ ਜਾਏ

ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖ ਨ ਸੁਖਦੇ ਡਰੇ ਸੰਤ ਕੇ ਦੁਖੀ ਕੋ ਨਾ ਡਾਓ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਵੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜਲ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਮਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਣ ਵੀ ਜਾਪੇ ਖਾਏ ਸੰਤ ਕੇ ਦੁਖੀ ਕੋ ਆਪਣ ਰਾਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਉਭਾਰ ਸੰਤ ਕਾ ਦੁਖੀ ਓਮ ਬਿਲਾਏ ਜੋ ਜਲ ਬਿਹੂਨ ਮਛਲੀ ਤਰਬੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੇ ਜੋ ਪਾਪ ਕੀ ਤਨ ਨਹੀਂ ਦਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਵਾੜ ਦਲਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਥਿਆ ਕੈਦ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਤਿਸ ਭਾਵੇ ਸੋਇ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਆਵੋ ਸਾਸ ਗਰਾਸ ਸਾਹ ਕਿਸ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਧੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ

ਪ੍ਰਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸਦੇ ਡਰੇ। ਜੈਸਾ ਸਾ ਤੈਸਾ ਦਿਸ਼ਟਾ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਜਿਆ, ਗੁਰਪ੍ਰਸਾਦ ਤਸ ਸਭ ਬੁਝਿਆ, ਜਬ ਦੇਖੋ ਤਸ ਸਭ ਕਿਛ ਮੂਲ, ਨਾਨਕ ਸੋ ਸੂਕਮ ਸੋਈ ਅਸਤੂਲ, ਨਹਿ ਕਿਸ ਜਨਮੇ ਨਹਿ ਕਿਸ ਮਰੇ, ਆਪਨ ਚਲਤੇ ਆਪ ਹੀ ਕਰੇ, ਆਪਨ ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨ ਯੁਗ ਦ੍ਰਸਥਾ ਪਿਓ ਥਾਪ, ਆਵਨਾਸੀ ਨਾਹੀ ਕਿਸ ਖੰਡ, ਧਾਰਨ ਤਾਰਿਓ ਬ੍ਰਹਮੰਡ ਲਖ ਭੇ ਪੁਰ ਪ੍ਰਤਾਪ, ਆਪ ਜਪਾਏ ਤ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਬੰਦ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਪ ਸਾਰਨ, ਆਪੇ ਮੇਹ ਲੈ ਕਿਰਪਾਲ, ਗੁਰ ਕਾ ਸਭ ਜਾ ਭੈ ਨਿਹਾਲ, ਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਵਡਭਾਗੇ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪੁਰ ਕੋ ਉਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਭ ਸੇ ਹਰ ਸੰਗ, ਸਹਿ ਸਵਾਇ ਹੋਵੇ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠਲ ਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਏ ਸਮਾਏ ਹੋ ਸੁਖ।

ਰਸਪਦੀ ਟੂਟੀ ਕਰਨ ਹਾਰ ਗੁਪਾਲ ਸਭ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਧਾਰ ਜਾਪ ਜਪਨਾ ਸੀ ਪ੍ਰਭ ਆਪੇ ਆਪ ਆਪਣ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਘਰ ਨਾਮ ਰੂਪ ਬੰਦ ਹੋਏ ਨਾਇ ਮੋਏ ਪ੍ਰਭ ਕੀ ਜੋ ਸੰਕਟ ਸੋਏ ਤਨ ਬੰਦਾ ਹੋਏ ਕਿਆ ਕਹੋ ਗਰਬੈ ਜਾਂ ਸਭ ਕੇ ਦਿਸਕਾ ਦੀਆ ਦਰਬੇ ਹੱਥ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾ ਧਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਉੱਟੇ ਓ ਰੋਗ ਨਾਨ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜੋ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੇ ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਦਨ ਕੀ ਬਾਦਸ਼ੋ ਧੂਰ ਨਾਨਕ ਕੀ ਹਰ ਲੋਚਾ ਭੂਰ ਮਨ ਮੂਰਖਾਏ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਿਸੇ ਚਾਰ ਜੋਗ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਵਸਤਾਈ ਤੇਰੇ ਸੰਗ ਲਪਟਰੇ ਹੋਰ ਅਸਲੋ ਬੀ ਪਤੰਗ ਰਾਮ ਨਾਮ ਜਪਿਰ ਦੇ ਮਾਏ ਨਾਨਕ ਪਤ ਸੇਤੀ ਕਰ ਜਾਏ

ਸੋਜਨ ਨਿਰਮਰਤੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਰ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਤਾ ਕੀ ਰਹੇ ਸੱਚ ਹਿਰਦੇ ਸਤਮੁਖ।

ਨਾਰੰਗੀ ਦ੍ਰਗਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰ ਨਾਹੀਂ ਕਿਛੁ ਹੋਏ ਸਰਬ ਨਿਰੰਤਰ ਏਕੋ ਸੋਏ

ਪ੍ਰਭ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਏ ਜੋ ਹੋ ਆਹੋ ਵਧ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆੜ ਬੈਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸੇਹੀ ਜਨ ਪੂਰੇ।

ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਤਿਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਨਾਮ ਹਿਰਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਵ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਦ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਸਵਿਸ਼ੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਓ।

ਕਹਿ ਆਪ ਨੇ ਕਿਛ ਭਰਮ ਸਹਿ ਸਿਆਣ ਬਲਿਆ ਨਾ ਜਾਈਏ ਨਾਨਕ ਐਸਾ ਗੁਰਬੜ ਭਾਗੀ ਪਾਈਏ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚੰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਮਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਘਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰੂ ਆਖਿਓ ਜਾਕਾ ਮੰਤਰ ਨਿਰਦਿਸ਼ਟ ਪੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ।

ਨਿਰਵੈਰ ਸੁਖਦਾਏ ਤਾਂ ਕੀ ਕੀਮਤ ਕਿਰਨ ਪਾਈ। ਆਨੰਦ ਭਗਤ ਬੰਦਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕ ਦੇ ਮੂੰਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇ ਕੇ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਦਾ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਏ ਅੰਧ ਪਿਆ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਵਸੇ ਸਗਲ ਬਿਆਦ ਮੰਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਗੁਣ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਅਪਣਾਏ ਆਪਣੀ ਕੀਮਤ ਆਪੇ ਪਾਏ।

ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਘੁਮਾਵਨਾ ਨਾਨਕਿਓ ਧਨ ਸਾਰ ਅਸ਼ਵਰੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਉਧਾਰ ਅਮਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਉਧਾਰੋ ਕਾਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਕਹੋ ਨਾਮ ਰਹਿਬਤੇ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤਿ ਏਕਾਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੁਟ ਧਾਵੇ ਸੋ ਧਨ ਹਰ ਸੇਵਾ ਦੇ ਪਾਵੇ ਜਿਸ ਸੋ ਕੋ ਨਿਤ ਪਾਛੈ ਮੀ ਸੋ ਜੁ ਸਾਧੂ ਸੰਗ ਭਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋ ਵਾਪਸ ਹਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਸਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈ ਦਿਸ ਤਾਵਤ ਆਵੇ ਠਾਏ ਦਾ ਕੋ ਬਿਘ ਨ ਲਾਗੇ ਕੋਏ ਜਾ ਕੇ ਹਿਰਦੇ ਵਸੇ ਹਰ ਸੋਏ ਕਲਤਾ ਦੀ ਠੰਡਾ ਹਰ ਨਾਉ ਸਿਮ ਸਿਮ ਸਦਾ ਸੁਖ ਪਾਉ ਭਉ ਵਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਉਧਾਰ ਅਨਕੋ ਭਾਵਨ ਛੁਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨਕ ਬਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਿਸਾਰੇ ਜੰਦੀ ਏਥ ਬੁਝੇ ਨਾਮ ਕਰਨਾ ਨਾਮ ਸਾ ਨਾਨਕ ਬਚਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ

ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਹੁਮੇ ਬਿਗ ਪੈਲ ਹੋਏ ਚੰਦ ਵਿਸੈ ਸੁਖਨਾਲ ਸਾਸ ਗ੍ਰਾਸਨ ਨਾਮ ਸਮਾਲ ਛਾੜ ਸਿਆਣ ਸਗਲੀ ਮਨਾ ਸਾਸ ਸੰਗ ਭਾਵੇ ਸਤਨ ਹਰ ਪੂੰਜੀ ਸੰਚ ਕਰੋ ਵਿਵਹਾਰ ਹੀਆਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇ ਕੋ ਨਨ ਜਾ ਕੇ ਮਸਤਕ ਲੇ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਦਨ ਜਾਵੇ ਏਕ ਬਵੰਤ ਏਕੋ ਏਕ ਏਕਾਰਾ ਪੂਰਨ ਪੂਰਿਓ ਪ੍ਰਵਿਆਪ ਅਨੰਗ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸਤ ਗਏ ਮੰਦਨ ਅੰਤਰ ਏਕ ਪ੍ਰਣਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਬਿਰਧ ਬਿਰਧ ਪ੍ਰਵਾਇਆ ਪਰਿਆ ਤੋ ਸਿਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੇ ਪ੍ਰਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਧੂਰ ਪਾਪ ਮਿਰ ਸਦਾ ਪੂਰ ਸਦਾ ਪ੍ਰਕੇ ਗੁਣ ਗਾਵੋ ਸਾਧ ਸਾਸ ਪ੍ਰਭ ਤਵੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਸ ਕੋਏ ਅਰਸ ਪਾਵੇ ਬਿਰਲਾ ਕੋਏ ਜਿੰਚਾ ਖਿਆ ਸੇ ਜੰਤ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸ਼ਰਨਾਨ ਸਤਿਆਗ ਅੰਤਰ ਪ੍ਰਗਾਸ ਅੰਦਰ ਲਵਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤਲੀ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀਨੋ ਸਦਾ ਨਿਆਲ ਬੰਧਨ ਗਾਢ ਮੁਕਤ ਜਨ ਭਇਆ ਜਨ ਮਨ ਦੂਪ ਪਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਆਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਬਿਖਤੇ ਕਾਂਢੇ

ਨਾਮ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਮ ਜਪੋ ਅਮਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ ਸਰਵ ਕਲਿਆਣ ਸੁਖ ਨਿਤ ਨਾਮ ਬੂਟਤ ਜਾਤ ਪਾਏ ਵਿਸਰਾਮ ਸਗਲ ਦੁਖ ਕਾਹੋ ਪਤਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਵ ਚਾਓ ਮੰਤਨੇ ਅੰਤਰੇ ਸੁਹਾਓ ਨੇਤਰੋ ਪੇਗ ਦਰਸੁਖ ਹੋਏ ਮਨ ਸਹਿ ਸਾਹ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕੋ ਉਪਾ ਵੇਖ ਸੰਗ ਏਕ ਵਧ ਦੀਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਮਾ ਕਹੀ ਨ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਾਪ ਬਖਸ਼ਣ ਦੀਨ ਦਿਆਲ ਭਗਤ ਚਲ ਸਦਾ ਕਿਰਪਾਲ ਨਾਥ ਨਾਥ ਕੋ ਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਣ ਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਾਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਗੁਣ ਮੁਕਤ ਮੋਖ ਪਾਏ ਏਕ ਨਿਮ ਕਰ ਕੇ ਗੁੰਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ ਰਸਨਾ ਜਪਦੀ ਅਰਨੀਤ ਭਲੀ ਸੁਗਣੀ ਸੋਭਾ ਤਨਵੰਦ ਹਿਰਦੇ ਵਸੇ ਪੂਰਨ ਗੁਰਮੰਦ ਸਾਧ ਸੰਗ

ਧਾਰੇ ਕਿਸ਼ਨਾ ਦਿਸ਼ਟੇ ਤਾ ਬਾਪ ਹੁੰਦਵ ਕਹਿਤੇ ਹੁਤਾ ਜਬ ਧਾਰੀ ਆਪਣ ਸੁਨ ਸਮਾਤ ਵੈ ਵਿਰੋਧ ਕੇ ਸੰਕਮਾਤ ਜਾਵ ਇਸ ਕਾ ਵਰਨ ਚੇ ਨਾ ਜਾਪਤ ਤਵ ਹਰ ਸੋ ਕੋ ਕਿਸੇ ਵਿਆਪਤ ਜਾਵੇ ਆਪਣੇ ਆਪ ਆਪ ਪਾਰ ਬ੍ਰਹਮ ਤਮ ਹੋ ਕਹਾ ਕਿਸ ਹੋਵਦ ਭਰਮ ਆਪਣ ਖੇ ਲਿਆ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਦ ਪਰ ਕੇਵਲ ਧਨੀ ਦਮ ਬੰਦ ਮੁਖ ਕੋ ਕਿਸ ਕੋ ਕਨੀ ਜਾਵੇ ਕਹਿ ਹਰ ਗਮ ਪਾਰ ਤਵ ਨਰ ਸੁਰ ਕੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਵ ਸਿਰ ਸਖਤ ਕਹੋ ਡਾਏ ਜਬ ਆਪ ਹੈ ਆਪ ਆਪਣੀ ਜੋਤ ਰਹੇ ਤਵ ਕਵਨ ਨਿਡਾਰ ਕਮ ਕਦ ਰਹੇ ਆਪਣੇ ਚਲਦਾ ਕਰਨੇ ਹਾਰ ਨਾਨਕ ਠਾਕਰ ਗਮ ਪਾਰ ਆਪਣਾ ਸੀ ਸੁਖਿਆ ਆਪਣੇ ਆਸਨ ਤੈ ਜਨ ਮਰਨ ਕਹੋ ਕਾਮਨਾ ਸੰਜ ਪੂਰਨ ਕਰਤਾ ਪ੍ਰਭ ਸੋਏ ਤਵ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਵ ਚਿਤ੍ਰਗੁਪਤ ਕੇ ਪੂਛਤ ਲੇਖਾ ਜਬ ਨਾਰ ਨਿਰੰਜਨ ਗੋਚਰ ਕਰਦੇ ਤਵ ਕੌਣ ਛੱਡੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਲ ਜਾ ਨਾਨਕ ਆਪਣ ਰੂਪ ਆਪ ਹੀ ਉੱਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਧੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨੇ ਕਰਦੇ ਗਾ ਨਾ ਹੀ ਸਮਾਜ ਆਪਣੀ ਸੋਭਾ ਆਪਣੇ ਸੰਗ ਬਣਾਏ ਤਵ ਕਮ ਮਾਏ ਭਾਵ ਮਿੱਤਰ ਸੁਤ ਭਾਏ ਜੈ ਸਰਵ ਕਲਾ ਆਪੇ ਪ੍ਰਭੀਨ ਤੈ ਵੇਦਕ ਦੇਵ ਕਾ ਕਉ ਚੀਨ ਜਵ ਆਪਣੇ ਆਪ ਉਧਾਰੇ ਤੋ ਸਗਨ ਅਪਸਗਨ ਕਹਾਂ ਵਿਚਾਰੇ ਤੈ ਜੈ ਆਪ ਨੂੰ ਉੱਚਾ ਆਪਣਾ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪ ਸੁਖੋ ਆਪੇ ਆਦੇਸ਼ ਤੈ ਗੁਣ ਕਾ ਨਾਹੀਂ ਪ੍ਰਵੇਸ਼ ਜੈ ਇੱਕ ਭਵੰਤਰ ਤੈ ਕੌਣ ਜਿੰਦਗੀ ਲਾਗੇ ਚਿੰਤਾ ਜੈ ਆਪਣਾ ਆਪਦੀ ਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪ ਸਕੂ ਆਪੇ ਬਹੁ ਉੱਚਾ ਜੈ ਆਪ ਰਚਿਓ ਪਰਵੰਜਕਾਰ ਤੈ ਗੁਣ ਮੈਂ ਕਿਨੋ ਵਿਸਥਾਰ ਪਾਪ ਹੁੰਦਾ ਭਈ ਕਹਾਵਤ ਕਹੋ ਨਰ ਕਹੋ ਸੁਰਮਨਛਾਵ ਦਿਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਵੈਪਾਰ ਦੁਖ ਸੁਖ ਮਾਨ ਅਭਮਾਨ ਅਨ ਪ੍ਰਕਾਰ ਕੀਓ ਵਿਖਿਆਨ ਆਪ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਕਹਿ ਜੈ ਅਵਗਤ ਭਗਤ ਤਹ ਆਪ ਜੈ ਬਸੇ ਬਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨੂੰ ਬਣੀ ਆਪੇ ਕੌਤ ਕਰੇ ਨੰਜੋ ਜਾਪੇ ਰਸਭੋਗ ਨਿਰਜੋਗ ਜਿਸ ਭਾਵੇ ਦਿਸ ਆਪ ਨ ਲਾਵੇ ਜਿਸ ਭਾਵੇ ਦਿਸ ਖੇਲ ਖਿਲਾਵੇ ਬੇਸਮਾਰ ਥਾ ਗੰਧ ਤੋਲੇ ਜੋ ਬਲਾ ਬੋਤੇ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਾਸ਼ਟਰਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਦ ਪਾਵੇ ਤਾਂ ਸਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਜਾਏ ਸਚਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾਵੇ ਤਾਂ ਨਾਨਕ ਸਰਵ ਸਿਸ਼ਟ ਕਾ ਜਿਤਾ ਜੀ ਯੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਸਾਰੇ ਤਿਸਦਾ ਜਬਰ ਕਹਾ ਕੋ ਜਾਏ ਸਭ ਸਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬਿੰਦ ਭਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਹੀ ਅੰਤਰ ਜਾਮੀ ਰਿਹੋ ਵਿਆਪ ਪਿਰਤ ਪਾਲੇ ਜੀ ਅਨੁਭਵ ਭਾਨ ਜੋ ਜੋ ਰਚਿਓ ਸੋ ਤਿਸੇ ਧਿਆਨ ਜਿਸ ਪਾਵੇ ਤਿਸੇ ਲਏ ਮਿਲਾਏ ਭਗਤ ਕਰੇ ਹਰ ਕੇ ਗੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕ ਕਹਿ ਨਾਏ ਤਿਸ ਕੀ ਆਸ ਨਿਵਰਤੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦਵਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਵਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਰੂ ਗਾਵੋ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਏ ਹੈ ਸੁਹਾਓ ਆਟ ਪੈਰ ਪ੍ਰਭੇਖੋ ਨੇਰਾ ਮਿਟੇ ਗਿਆਨ ਮਨਸੇ ਅੰਧੇਰਾ ਸੁਨ ਵਧੇ ਸਿਰ ਦੇਹ ਵਸਾਵੋ ਮਨੇ ਸ਼ੇ ਨਾਨਕ ਫਲ ਪਾਵੋ ਹਲਤ ਪਲਟ ਦੋਇਲੇ ਉਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਚ ਬੋਲ ਲਾਏ ਦੂ ਦਰਦ ਮਨ ਤੇ ਬੋ ਜਾਏ ਸੱਚ ਵਿਵਹਾਰ ਕਰੋ ਵਾਪਾਰੀ ਨਰਕੈ ਨਿਵੇ ਖੇਪਤ ਮਾਰੀਏ ਘਾਟੇ ਰਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਭਰੇ ਰਾਖਣ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੇ
ਜਿਸ ਪ੍ਰਭ ਰਾਖੇ ਤਿਸਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸਨ ਕੋ ਕੋਇ ਨ ਪਹੁੰਚਣ ਹਾਰ, ਸਿਰਫ ਬਠਾਡਾ ਗੁਰਸੂਰਾ ਨਾਨਕ ਦਾਗੇ ਕਾਰਜ ਪੂਰਾ, ਮਤ ਪੂਰੀ ਅਮਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ, ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋ ਹੋਤ ਨਿਹਾਲ, ਦਾਗੇ ਨਿਕਟਨਾ ਆਵਦ ਕਾਲ, ਅਮਰ ਪੈ ਅਮਰਾਵਤ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸ਼ਲੋਕ

ਸੰਤ ਸੰਗੰਤ ਪ੍ਰਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਇੱਕ ਘਟ ਮਾਏ ਅਨਕਰੰਗ ਨਾਨਾ ਨਿਸ਼ਟਾਏ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾਪ ਸਰਾਮ ਸੁਨ ਸਮਾਧ ਅਨੰਤ ਤੈਨਾਥ ਕਹਿਣ ਨਾ ਜਾਏ ਚਰਜ ਸਮਾਧ ਤਿੰਨ ਦੇਖਿਆ ਜਜਾਬ ਦਿਖਾਏ ਨਾਨ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਦ ਕਟਕਟ ਵਿਆਪਰਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੇਸੰਤਰ ਮਾਏ ਚਾਰ ਕੁੰਦ ਹੈ ਤਿਸੇ ਸਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਨ ਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂ ਡੋਲੇ ਸਰਬ ਕਲਾ ਕਰਕੇ ਲੈ ਖੇਲ ਮੋਲ ਨ ਪਾਈਐ ਗੁਣੈ ਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਅਵਸਾ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਨਜਾਤਾ ਤਿਸਕੀ ਏ ਰਹਿ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੇ ਬਾਰ ਵੀ ਹੋਈ ਨਾਨ ਦਰਸ਼ਨ ਦੇ ਸਮ ਹੋਏ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਰਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਹੇ ਮੈਂ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨ ਤਿਜਨ ਆਪ ਬੁਝਾਏ ਸਰਭੂਤ ਅਵਰਤਾਰਾ ਸਰਬ ਨੈਣ ਆਪ ਵੇਖਣਾਰਾ ਸਗਲ ਸਮਗਰੀ ਜਾਗਾ ਤਨਾ ਆਪਨ ਜਾ ਸਾਹਿਬ ਵੀ ਸੁਣਾ ਆਪਨ ਜਾਣ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਹੋਵੇ ਆਗਿਆ ਜਾਏ ਨਾਨ ਜਾ ਭਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਏ ਬੁਰਾ ਉਰੇ ਕਹੋ ਕਿ ਕੁਛ ਕਰਾ ਭਲਾ ਕਰਦੂਤਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਨ ਸੰਗਰਾਜ ਤਾਂ ਕੀ ਖਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਮ ਲੈ ਲੈ ਪਰਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤੇਰਾਇਆ ਜਨ ਆਵਨ ਕਾ ਏ ਸੁਆਓ ਜਨ ਕੈ ਸੰਗ ਜਿਦਿਆ ਵੇ ਨਾਓ ਆਪ ਮੁਕਤ

ਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਗ, ਸਾਸ ਸਾਸ ਸਿਮਰੋ ਗੋਬਿੰਦ, ਮਨਾਂਦਰ ਕੇ ਉਤਰੇ ਚੰਦ, ਆਸ ਨਿਤਿਆ ਗੋਤਰੰਗ ਸੰਜਨਾ ਕੀ ਧੂਰ ਮਨ ਮੰਗ, ਆਪ ਛੋਟ ਬੇਨਤੀ ਕਰੋ, ਸਾਹ ਸੰਗ ਅਗਨ ਸਾਗਰ ਤਰੋ, ਹਰਦਨ ਕੇ ਪਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਰਸ ਪੀਓ, ਚਚਿਤ ਬੋ ਨਾਰਾਇਣ, ਏਕ ਰੂਪ ਜਾ ਕੇ ਰੰਗ ਨੇ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਏ ਆਧਾਰ, ਉੱਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲੇ, ਰਤਨ ਸੰਤ ਕਮਾਵਤ ਹੋਤ ਉਧਾਰ, ਆਪ ਤੇਰੇ ਲੋਕਾਂ ਨਿਸਤਾਰ, ਸਫਲ ਜੀਵਨ ਸਫਲ ਦਾਗਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਨਾਦ ਬਾਜੇ, ਸੁਨ ਸੁਨ ਅਨੰਦ ਕਰੇ ਪ੍ਰਗਾਜੇ, ਪ੍ਰਟੇ ਗੋਪਾਲ ਮਹਾਂ ਕੇ ਮਾਤੇ, ਨਾਨਕ ਉਧਰੇ ਤਿਨ ਕੇ ਸਾਤੇ, ਸਨ ਜੋਗ ਸੁਨ ਸੁਣੀ ਆਏ, ਕਰ ਕਿਰਪਾ ਪ੍ਰਭਿਆ ਮਿਲਾਏ, ਮਿਟ ਗਏ ਵੈਰ ਪਏ, ਸਵਰੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਏ ਸੇਵਕੀ ਸੇਵਾ, ਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਧਾਰੀ, ਨਾਨਕ ਨਿਭੀ ਖੇਪ ਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰਨਾਮ, ਜਿਸ ਮਨ ਬਸੇ ਸੋਤ ਨਿਧਾਨ, ਸਭ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ, ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬੋਰਨ ਹੋਵੇ ਆਵਨ ਜਾਨ, ਹਰ ਦਿਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਦ ਰਿਧ ਨੋ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭਧਿਆਨ, ਗਿਆਨ ਸ੍ਰੇਸ਼ਠ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮਤ ਸਗਲ ਤੇ ਉਦਾਸ, ਸੁੰਦਰ ਜਦਰ ਤਤਕਾ ਬੇਤਾ ਸਮਦਾਸੀ, ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਬਣੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਉਨਧਾਨ ਜਪੇ ਮਨ ਕੋਏ, ਸਭ ਜੁਮੇ ਤਾਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕਹਿ ਮਨ ਵਿਸਰਾਮ, ਕੋਟ ਪ੍ਰਾਤ ਸਾਧ ਸੰਗ ਮਿਟੇ, ਸੰਤ ਕਿਰਪਾ ਦੇ ਜਮਤੇ ਛੁੱਟੇ, ਜਾ ਕੇ ਮਸਤ ਕਰਮ ਪਾਏ, ਸਾਹ ਸਰਨ ਨਾਨਕ ਦੇ ਆਏ, ਜਿਸ ਮਨ ਵਸੇ ਸੁਨੇ ਲਾਏ ਪ੍ਰੀਤ, ਜਨ ਆਵੇ ਹਰ ਪ੍ਰਭ ਚੀਤ, ਜਨਮ ਮਨ ਤਾ ਕਾ ਦੁਖ ਨਿਵਾਰੇ, ਦੁਲਭ ਦੇ ਤਤਕਾਲ ਉਦਾਰੇ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁੱਖ ਸਾਹ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ।

ਅੰਧੇ ਪਾਵ ਹੈ ਰਾਹੋ, ਸੁਣਿਆ ਹਾਥ ਹੋਵੈ ਅਸਗਾਹੋ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵ ਹੈ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿ ਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲ ਇਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾਹ, ਅਖਰੇ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਤੀਰਥ ਤਪ

मान सुनिया मन्या मन कीता भाओ अंतरगत तीर्थ मल नहाओ सब गुण तेरे मैं नाही कोए बिन गुण कीते भगत न होए। स्वास्थ आथ बाणी बरमाओ सत सुहाण सदा मन चाओ कवन सुवेला वखत कवन कवन थित कवन वार कवन सिरुती माहो कवन जित होआ आकार। वेल न पाइया पंडती जे होवै लेख पुराण वक्त न पायो का दिया जे लिखन लेख कुरान। थित वार न जोगी जाने रुत माहो न कोई जा करता सिर ठीका साजे आपे जाने सोई। क्यों कर आखा कि विसा लाही क्यों वरनी कि विजाणा नानक आखण सब को आखै एक दू एक सियाणा वड्डा साहिब वड्डी नाई कीता जा का होवै नानक जे को आपो जाने अग्गै गया न सो है। पाताला पाताल लख आगासा आगास ओढ़क ओढ़क भाल थके वेद कहन एक वात सहस अठारह कहन कतेबा असलू एक धात लेखा होय ता लिखी है लिखा होय विनाश। नानक वड्डा आखिया आपे जाने आप साला ही साला हे ती सुरत न पाइया नदियां अतै वाह पवह समुंद न जानिए समुंद साह सुल्तान। गिरहा सेती माल तन कीड़ी तुलना होवनी जे तिस मनो न विसर है। अंत न सिफती कहन न अंत अंत न करण देन न अंत अंत न वेखण सुन न अंत अंत न जापै क्या मन मंत अंत न जापै कीता आकार अंत न जापै पारावार। अंत कारण केते बिल लाहे ताके अंत न पाए जाहे एहो अंत न जाने कोए बहुता कही है बहुता होए वड्डा साहिब ऊंचा थाओ ऊंचे उपर ऊंचा नाओ। एवड ऊंचा होवे कोए तिस ऊंचे को जाने सोए जेवड आप जाने आप आप नानक नदरी करमी दात बहुता कर्म लिखिया ना जाए वड्डा दाता तिल न तमाए। केते मंगह जोध पार केत्या गणत नहीं विचार केते खप तुटह वेकार केते लै लै मुकर पाहे केते मूर्ख खाही खाहे केत्या दुख भूख सदमार एह पे दात तेरी दातार बंद खलासी भाण होए होर आख न सकै कोए जे को खाए को आखण पाए ओह जाने जितिया मुहे खाए। आपे जाने आपे दे आखे से पे के ई के जिसनो बक्से सिफत सालाह नानक पात साही पात साह। अमुल गुण अमुल वापार अमुल वापारिये अमुल पंडाहर अमुल आवह अमुल लै जाहे अमुल पाए अमुला समाहे अमुल धर्म अमुल दीबान अमुल तुल अमुल परवान। अमुल बखसीस अमुल निशान अमुल कर्म अमुल फरमान अमुलो अमुल आख्या न जाए आख आख रहे लिवलाए आखह वेद पाठ पुराण आखह पढ़े करह वख्यान। आखह बरमे आखह इंद आखह गोपी तै गोविंद आखह ईसर आखह सिद्ध आखह केते कीते बुद्ध आखह दानव आखह देव आखह सुर नर मुन जन सेव। केते आखह आखण पाहे केते कह कह उठ उठ जाहे एते कीते होर करे हे ता आख न सकह के ही के जे वड भावै ते वड होए नानक जाने साचा सोए। जे को आखै बोल विगाड़ ता लिखिया सिर गावारा गावार सो दर के हा सो कर के हा जित बह सर्ब समाले वाजे नाद अनेक असंखा केते वावण हारे। केते राग परे स्यो कहियन केते गावन हारे गावह तोहनो पावन पानी बैसंतर गावह राजा धर्म द्वारे गावह चित गुप्त लिख जान है लिख लिख धर्म विचारे। गावह ईसर वर्मा देवी सोन सदा सवारे गावह इंद इंदासन बैठे देवत्या दर नाले गावह सिद्ध समाधि अंदर गावन साध विचारे गावन जति सती संतोखी गावह वीर करारे। गावन पंडित पढ़न रखी सर जुग जुग वेदा नाले गावह मोहनिया मन मोहन सुरगा मछ पयाले गावन रतन उपाय तेरे अठ सठ तीर्थ नाले। गावह जोध महाबल सूरा गावह खाणी चारे गावह खंड मंडल वर पंडा कर कर रखे तारे से तुदनो गावह जो तुद पावन रते तेरे भगत रसाले। होर केते गावन से मैं चितना आवन नानक क्या विचारे सोई सोई सदा सच साहिब साचा साची नाई है पी होसी जाए ना जासी रचना जिन रचाई।
रंगी रंगी पाती कर कर जिनसी माया जिन उपाई कर कर वेखा कीता अपना जिव तिस दी वडियाई जो तिस भावै सोई करसी हुकम ना करना जाई सो पात साहो साहा पात साहिब नानक रहन रजाई मुंदा संतोख सरम पत झोली ध्यान की करह विभूत खिंथा काल कुआरी काया जुगत डंडा प्रतीत आई पंथी सगल जमाती मन जीता जग जीत आदेश तिसै आदेश आद अनिल अनाद अनाहत जुग जुग एको वेस भुगत ज्ञान दया भंडारण घट घट वज है नाद आप नाथ नाथी सब जाके रिद्ध सिद्ध अवरा साध संजोग विजोग दोयकार चलाव है लिखे आव है भाग आदेश तिसै आदेश आद अनिल अनाद अनाहत जुग जुग एको वेस एका माई जुगत व्याई तिन चेले परवान एक संसारी एक भंडारी एक लाई दीबान जिव तिस भावै तिवै चलावै जिव होवै फुरमान ओह वेखै ओना नदर ना आवै बहुता एहो वडान आदेश तिसै आदेश आद अनिल अनाद अनाहत जुग जुग एको वेस आसन लोए लोए पंडार जो किछ पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेस एक दूजी बौ लख होवह लख वीस लख लख गेड़ा आखी है एक नाम जगदीश ए तुराहे पत पवड़िया चढ़िया होए इक्कीस सुन गल्ला आकाश की कीटा आए रीस नानक नदरी पाईया कूड़ी कूड़ा ठीस आखन जोर चुपै नह जोर जोर ना मंगण देन ना जोर जोर ना जीवन मरण नह जोर जोर ना राज माल मन सोर जोर ना सुरती ज्ञान विचार जोर ना जुगती छुट्टै संसार जिस हाथ जोर कर वेखै सोए नानक उत्तम नीच न कोए राती रुती थित्ती वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निशान कच पकाई औथै पाए नानक गया जापै जाए धर्म खंड का एहो धर्म ज्ञान खंड का आखो कर्म केते पवन पाणी वैसंतर केते कान महेश केते बरमे काड़त घड़ी है रूप रंग के वेश केतिया कर्म भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खाणी केतिया बाणी केते पात नरिंद केतिया सुरती सेवक केते नानक अंत न अंत ज्ञान खंड मह ज्ञान प्रचंड तिथै नाद विनोद कोड आनंद सरमखंड की बाणी रूप तिथै काड़त घड़िया बहुत अनूप ताकिया गल्ला कथिया ना जाहे जे को कह पिछै पछताए तिथै घड़िया सुरत मत मन बुद्ध तिथै घड़िया सुरा सिद्धा की सुध कर्मखंड की बाणी जोर तिथै होर ना कोई होर तिथै जोध महाबल सूर तिन मह राम रहया भरपूर तिथै सीतो सीता महमा माहे ताके रूप ना कथने जाहे ना ओहे मरहे ना ठागे जाहे जिनकै राम वसै मन माहे तिथै भगत वसै कै लो करह आनंद सच्चा मन सोए सच खंड वसै निरंकार कर कर वेखै नदर निहाल तिथै खंड मंडल वर भंड जे को कथै ता अंत ना अंत तिथै लो लो आकार जिव जिव हुक्म तिवै तिवकार वेखै विगसै कर विचार नानक कथना करड़ा सार जात पहारा तीरज सुनियार अहरण मत वेद हथियार पाओ खला अग्न तप ताओ भांडा पाओ अमृत तित ढाल घड़िया शब्द सच्ची टकसाल जिनको नदर कर्म तिनकार नानक नदरी नदर निहाल सलोक पवन गुरु पाणी पिता माता धरत महत दिवस रात दोय दाई दाया खेलै सगल जगत चंगियाईया बुरियाईया वाचै धर्म हदूर करमी आपो अपनी के नेड़ै के दूर
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਰੂਪੇ, ਨਮਸਤੰ ਅਨੂਪੇ, ਨਮਸਤੰ ਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਨਾਮੇ, ਨਮਸਤੰ ਅਠਾਮੇ, ਨਮਸਤੰ ਕਰਮੰਗ, ਨਮਸਤੰ ਧਰਮੰਗ, ਨਮਸਤੰ ਅਨਾਮੰਗ, ਨਮਸਤੰ ਧਾਮੰਗ, ਨਮਸਤੰ ਜੀਤੇ, ਨਮਸਤੰ ਪੀਤੇ, ਨਮਸਤੰ ਅਬਾਹੇ, ਨਮਸਤੰ ਢਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ, ਨਮਸਤੰ ਗੰਜੇ, ਨਮਸਤੰ ਭੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਇਕੈ, ਨਮਸਤੰ ਅਨੇਕੈ, ਨਮਸਤੰ ਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਵੇ, ਨਮਸਤਸਤ ਅਜਵੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਵਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਖਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਵ ਗੌਨੇ, ਨਮੋ ਸਰਵ ਭਾਉਨੇ, ਨਮੋ ਸਰਵਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਵਰਣੇ, ਨਮਸਤੰ ਅਮਰਣੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰਗ, ਨਮੋ ਸਰਵ ਧੰਦੇ, ਨਮੋਸਤ ਅਬੰਧੇ, ਨਮਸਤੰ ਨਿਰਸਾਕੇ, ਨਮਸਤੰ ਨਿਰਭਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਭੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਦ ਤੋ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਮਾਨ ਹੈ, ਨਿਧਾਨ ਹੈ, ਤ੍ਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸਨਾਨੰ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸੱਚ ਦਾਨੰਦ ਸਰਭੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤਲ ਨਿਵਾਸੀ,
ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਸਮਸਤ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੁਖ ਰੁਖੇ ਨਮੋ ਸੁਖ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿੱਧ ਸਿੱਧ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂ ਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵਮਾਨ ਤ੍ਰਮਾਨ ਦੇਵ ਅਭੇਵ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜੱਤਰ ਤੱਤਰ ਬਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਖਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨਾ ਰਾਗ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਵਮਾਨ ਸਰਵਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕਉ ਫਿਰ ਏਕ ਦੇਵ ਭੇਵ ਨਾ ਜਾ ਨਹੀਂ ਜੇ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨੈ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਨ ਹੀ ਪੁਰਤੀਨ ਲੋਕ ਚੌਧਹਿ ਕੇ ਬਿਖੈ ਜਗ ਜਾਪੈ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਪਹੁਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਬਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾ ਨਹੀਂ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹ ਚਿਤ ਮਧ ਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸੈ ਕਰਮ ਅਦ੍ਰਿਸੈ ਧਰਮ ਸਰਬਾ ਪ੍ਰਨਾਢੈ ਅੰਡ ਅੰਡ ਬਾਢੈ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤ੍ਰੈ ਨਾ ਮਿੱਤ੍ਰੈ ਨਾ ਭਰਮੰ ਨਾ ਪਿੱਤ੍ਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤ੍ਰੈ ਨਾ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥੀ ਸੈ ਅਧਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬਿਆਵ ਹੈ ਕਿ ਗੈਬਲ ਗੈਬ ਹੈ ਕਿ ਅਫਬਲ ਗੁਨਾਹ ਕਿ ਸਾਹਨ ਸਾਹਾਂ ਕਿ ਕਾਰਨ ਕਰਿੰਦ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ
ਕਿ ਸਰਬੱਤਰ ਮਾਨਿਆ, ਕਿ ਸਰਬੱਤਰ ਦਾਨਿਆ, ਕਿ ਸਰਬੱਤਰ ਗਾਉਣਾ, ਕਿ ਸਰਬੱਤਰ ਭਾਉਣਾ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਰਾਜਾ, ਕਿ ਸਰਬੱਤਰ ਸਾਜਾ, ਕਿ ਸਰਬੱਤਰ ਦੀਨਾ, ਕਿ ਸਰਬੱਤਰ ਲੀਨਾ, ਕਿ ਸਰਬੱਤਰ ਜਾ ਹੋ, ਕਿ ਸਰਬੱਤਰ ਭਾ ਹੋ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਕਾਲਾ, ਕਿ ਸਰਬੱਤਰ ਪਾਲਾ, ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਕਾਜਾ, ਕਿ ਸਰਬੱਤਰ ਰਾਜਾ, ਕਿ ਸਰਬੱਤਰ ਸੁੱਖ ਹੈ, ਕਿ ਸਰਬੱਤਰ ਭੁੱਖ ਹੈ, ਕਿ ਸਰਬੱਤਰ ਤ੍ਰਾਣਾ, ਕਿ ਸਰਬੱਤਰ ਪ੍ਰਾਣਾ, ਕਿ ਸਰਬੱਤਰ ਦੇਸਾ, ਕਿ ਸਰਬੱਤਰ ਭੇਸਾ, ਕਿ ਸਰਬੱਤਰ ਮਾਨਿਆ ਸਦੈਵ ਪ੍ਰਧਾਨਿਆ, ਕਿ ਸਰਬੱਤਰ ਜਾਪਿਆ, ਕਿ ਸਰਬੱਤਰ ਥਾਪਿਆ, ਕਿ ਸਰਬੱਤਰ ਭਾਨਾ, ਕਿ ਸਰਬੱਤਰ ਮਾਨਾ, ਕਿ ਸਰਬੱਤਰ ਇੰਦਰ ਹੈ, ਕਿ ਸਰਬੱਤਰ ਚੰਦਰ ਹੈ, ਕਿ ਸਰਬੰ ਕਲੀਮੈ, ਕਿ ਪਰਮੰ ਫਹੀਮੈ, ਕਿ ਅਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਉਲ ਵਜੂਹ ਹੈ, ਤਮਾਮ ਉਲ ਰਜੂ ਹੈ, ਹਮੇਸ਼ਲ ਸਲਾਮੈ, ਸਲਿਖਤ ਮਦਾਮੈ, ਗਨੀਮਲ ਸਿਕਸਤੈ, ਗਰੀਬਲ ਪਰਸਤੈ, ਬਿਲੰਦੁਲ ਮਕਾਨੈ, ਜ਼ਮੀਨ ਉਲ ਜਮਾਨੈ, ਤਮੀਜ ਉਲ ਤਮਾਮੈ, ਰੁਜੂ ਅਲ ਨਿਧਾਨੈ, ਹਰੀਫ ਅਲ ਅਜੀਮੈ, ਰਜਾਇਕ ਯਕੀਨੈ, ਅਨੇਕਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਵਾਜ ਹੈ, ਗਨੀਮਲ ਖਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਜੁਕਤ ਸੁਧਾ ਹੈ, ਸਦੈਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਮ ਆਦਿ ਰੂਪੇ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰਗ ਸਰਬਭਾਗੇ, ਸੁਸਰਬਾ ਅਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿ ਨਿਰਕੰਕਪਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰਗ ਸਦਾ ਹੈ, ਵਿਭੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਕਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਧੰਧ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਧਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤੋ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਗੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰਗ, ਸਰਬੰਗ ਤ੍ਰਾਣੰਗ, ਸਰਬੰਗ ਕਰਮੰਗ, ਸਰਬੰਗ ਧਰਮੰਗ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਸਾਵਲ ਛੰਦ ਤੋ ਪ੍ਰਸਾਦ, ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਇਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸੱਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰਗ ਪ੍ਰਭਾ ਹੈ, ਅਜਾ ਹੈ, ਅਜਾ ਹੈ, ਭਗਵਤੀ ਛੰਦ ਤੋ ਪ੍ਰਸਾਦ, ਕੇ ਜਾਹਰ ਜਹੂਰ ਹੈ, ਕੇ ਹਾਜ਼ਰ ਹਜੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨਲ ਚਿਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜਕ ਰਹੀਮ ਹੈ, ਕੇ ਰੋਜੀ ਦੇਹੰਦ ਹੈ, ਕੇ ਰਾਜਕ ਰਹਿੰਦ ਹੈ, ਕਰੀਮਲ ਕਮਾਲ ਹੈ, ਕੇ ਹੁਸਨਲ ਜਮਾਲ ਹੈ, ਗਨੀਮਲ ਖਰਾਜ ਹੈ, ਗਰੀਬਲ ਨਿਵਾਜ ਹੈ, ਹਰੀਫੁਲ ਸਕੰਨ ਹੈ, ਹੁਰਾਸਲ ਫਿਕੰਨ ਹੈ, ਕਲੰਕੰ ਪ੍ਰਣਾਸ ਹੈ, ਸਮਸਤਲ ਨਿਵਾਸ ਹੈ, ਅਗੰਜਲ ਗਨੀਮ ਹੈ, ਰਜਾਇਕ ਰਹੀਮ ਹੈ, ਸਮਸਤਲ ਜੁਬਾ ਹੈ, ਕੇ ਸਾਹਿਬ ਕਿਰਾ ਹੈ, ਕੇ ਨਿਰਕੰਕ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕੇ ਸਰਬੁਲ ਗਵਨ ਹੈ, ਹਮੇਸਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤਲ ਅਜੀਜ ਹੈ, ਪਰੰ ਪਰਮ ਈਸ ਹੈ, ਸਮਸਤਲ ਅਦੀਸ ਹੈ, ਅਦੇਸਲ ਅਲੇਖ ਹੈ, ਹਮੇਸਲ ਅਭੇਖ ਹੈ, ਜਮੀਨੁਲ ਜਮਾਹ ਹੈ, ਅਮਿਕੁਲ ਇਮਾਹ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਧ ਪਾਰ ਛੰਦ ਤੋ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਭੰਜ, ਅਨਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅਨਛਿਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨਭਵ ਅਨਾਸ, ਧ੍ਰਿਤ ਧਰ ਤੁਰਾਸ, ਆ ਜਾਨ ਬਾਹੋ, ਏਕੈ ਸਦਾਹੋ, ਓ ਅੰਕਾਰ ਆਦਿ, ਕਥਨੀ ਅਨਾਦ, ਖਲ ਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਅਨਛਿਜ ਗਾਤ, ਅਜਿਜ ਨਾ ਬਾਤ, ਅਣਝੰਜ ਗਾਤ, ਅਣਰੰਜ ਬਾਤ, ਅਣਟੁੱਟ ਭੰਡਾਰ, ਅਣਠੱਟ ਅਪਾਰ, ਆਡੀਠ ਧਰਮ, ਅਤ ਢੀਠ ਕਰਮ, ਅਣਬ੍ਰਣ ਅਨੰਤ ਦਾਤਾ ਮਹੰਤ, ਹਰ ਬੋਲ ਮਨਾ ਛੰਦ ਤੋ ਪ੍ਰਸਾਦ, ਕਰਨਾਲਹ ਅਰਕਾਲਹ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਨ ਹੈ, ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨਯ ਹੈ, ਜਗ ਜਾਨ ਹੈ, ਸਰਬੰਗ ਭਰ ਹੈ, ਸਰਬੰਕਰ ਹੈ, ਸਰਬ ਪਾਸੈ ਹੈ, ਸਰਬਨਾਸ ਹੈ, ਕਰੁਣਾ ਕਰ ਹੈ, ਵਿਸ਼ਵੰਪਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ,
अजपा जाप है, अथपा थप है, अकृता कृत है, अमृता मृत है, अमृता मृत है, करुणा कृत है, अकृता कृत है, तरणी तृत है, अमतेश्वर है, परमेश्वर है, अकृता कृत है, अमृता मृत है, अजबा कृत है, अमृता मृत है, नर नायक है, खलकायक है, विश्वम्पर है, करुणालय है, नृप नायक है, सर्व पायक है, पव पंजन है, अरगंजन है, रिपतापन है, जप जापन है, अकलंकृत है, सर्वाकृत है, कर्ता कर है, हरता हर है, परमात्म है, सर्व आत्म है, आत्म बस है, जस के जस है, पुजंग प्रयात छंद, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राजसंग तामसंग सांत रूपे, नमो परम तत्तंग अतत्तंग स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे अनादंग विभूते, कलंकार रूपे अलंकार अलंके, नमो आस आसे, नमो बांक बंके, अपंगी स्वरूपे अनंगी अनामे, त्रिपंगी त्रिकाले अनंगी अकामे, एक अक्षरी छंद, अजय अलय अपै अभय अपू अजू अनास अकाश अगंज अपंज अलख अपख अकाल दयाल अलेख अपेख अनाम अकाम अगाह अटाह अनाथे परमाथे अजोनी अमोनी नारागे नारंगे नारूपे नारेखे अकर्मं अपरमं अगंजे अलेखे भुजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामं विपूते समस्तुल स्वरूपे कुकर्मं प्रणासे सुतर्मं विपूते सदा सच्चिदानंद सत्रं प्रणासे करिमुल कुनिंदा समस्तुल निवासी अजायब विपूते गजायब गनीमे हरियं करियं करिमुल रहीमे चतर चक्रवर्ती चतर चक्र भुगते स्वयं पव सुपं सर्वदा सर्वजुगते दुकालं परणासी दयालं स्वरूपे सदा अंग संगे अपंगं विपूते दुकालं परणासी दयालं स्वरूपे सदा अंग संगे अपंगं विपूते वाहिगुरु जी का खालसा वाहिगुरु जी की फतेह। एक ओंकार सतगुर प्रसाद श्री वाहिगुरु जी की फतेह। श्री मुखवाक पातशाही दसवें त्व प्रसाद सवैये श्रावग शुद्ध समूह सिधान के देख फिरयो घर जोग जति के सूर सुरार्दन शुद्ध सुधादिक संत समूह अनेक मति के सारे ही देश को देख रहे हो मत को न देखिए तो प्राणपति के श्री भगवान की पाए कृपा हूँ ते एक रति बिन एक रत्ती के माते मतंग जरे जर संग अनूप उतंग सुरंग सवारे कोट तुरंग कुरंग से कूदत पौन के गौन को जात निवारे पारी पुजान के भूप भली बिद न्यावत सीसना जात बिचारे एते पए तो कहा पए भूपत अंत कौ नांगे ही पाए पधारे जीत फिर सब देश दिसान को बाजत ढोल मृदंग नगारे गुंजत गोल गजान के सुंदर हिंसत ही है राज हजारे भूत पवेख पवान के भूपत कौन गन नहीं जात बिचारे श्रीपत श्री भगवान भजे बिन अंत कौ अंत के ताम सिधारे तीर्थ नान दया दम दान सो संजम नेम अनेक बसेख वेद पुराण कतेव कुरान जमीन जमान सबान के पेख पौन आहार जति जत तार सब सो विचार हजार क देख श्री भगवान भजे बिन भूपत एक रति बिन एक न लेख शुद्ध सिपाह दुरंत दुबाह साज सनाह दुर्जान दलेंगे भारी गुमान भरे मन में कर पर्वत पंख हले न हलेंगे तोर अरीन मरोर मवासन माते मतंगन मान मलेंगे श्री पत श्री भगवान कृपा बिन त्याग जहान निदान चलेंगे वीर अपार बड़े बरियार अबिचार है सार की तार पछैया तोरत देश मलिंद मवासन माते गजान के मान मलैया गाड़े गड़ान के तोड़न हार सुबातन ही चक चार लवैया साहिब श्री सब को सिर नायक जाचिक अनेक सो एक दवैया
दानव देव फनिंदन साचर भूत भविख भवान जपेंगे जीव जिते जल मैं थल मैं पल ही पल मैं सब थाप थपेंगे पुन पर तापन बाढ़ जहत तुन पापन के बहु पुंज खपेंगे साध समूह प्रसन्न फिरै जग सतर सब अवलोक चपेंगे मानव इंद्र गजेंद्र नराधब जौन त्रिलोक कौ राज करेंगे कोट स्नान गजा दिक दान अनेक स्वंबर साज बरेंगे ब्रह्म महेश्वर बिशन सचिपत अंत फसे जम फास परेंगे जे नर श्रीपत के प्रस है पगते नर फेर ना देह तरेंगे कहा पयो जो दो लोचन मूंद कै बैठ रहो बक ध्यान लगायो नात फिरियो लिए सात समुंदरन लोक गयो पर लोक गवायो बास कियो बिख्यान सो बैठ कै ऐसे ही ऐसे सो बैस बतायो साच कहो सुन लेहो सबै जिन प्रेम कियो तिन ही प्रभ पायो काहू लै पाहन पूज धरयो सिर काहू लै लिंग गरे लटकायो काहू लख्यो हर अवाची दिशा मह काहू पछा को शीस निवायो को

ਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏ ਸੁਣੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ।

ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੇ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਅਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਅਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੇ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਉਹ ਸਾਰਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਨ ਕਾਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
कहै नानक शब्द रतन है हीरा जित जड़ाओ। शिव सकत आप उपाय कै करता आपे हुक्म वरताए। हुक्म वरताए आप वेखै गुरमुख किसै बुझाए। तोड़े बंधन होवै मुक्त शब्द मन वसाए। गुरमुख जिसनों आप करे सो होवै एकस स्यो लिवलाए। कह नानक आप करता आपे हुक्म बुझाए। सिमरत शास्त्र पुन पाप विचार दे तत्तै सार न जानी। तत्तै सार न जानी गुरु बाज हो तत्तै सार न जानी। तिहि गुणी संसार भ्रम सुत्ता।

ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵੱਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸਨੂੰ ਕਿਹੋ ਪੋਹੇ ਨਾ ਸਕੇ ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਇਹ ਵੱਡ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਾਰੇ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿੱਚੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਉਹ ਜੀ ਉਹ ਲਾਹਾ ਖੱਟੇ ਉਹ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਣਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੇ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੇ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿੱਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹਿ

ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੇ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ

ਆਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹਿ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲ ਦਾ ਕੀਰਤਨ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਪਵਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਨੂੰ ਸਰਵਣ ਕਰਨ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਉਹਨਾਂ ਪਾਸੋਂ ਪਿਆਰ ਸਿਆ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਜ਼ੂਰੀ ਅੰਦਰ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ। ਉਸ ਗੁਰੂ ਦੇ ਪਾਵਨ ਹਜ਼ੂਰੀ ਅੰਦਰ ਆਪ ਜੀ ਹਾਜ਼ਰ ਹੋਏ ਹੋ, ਜਿਹੜਾ ਨਚੀਜਿਆਂ ਤੋਂ ਮਹਾਨ ਮਰਤਬੇ ਬਖਸ਼ਣ ਵਾਲਾ, ਜਿਸ ਦੇ ਘਰ ਵਿੱਚ ਬੇਅੰਤ ਬੇਅੰਤ ਵਡਵਾਈ ਵਡਿਆਈਆਂ ਨੇ, ਅੱਜ ਦੇ ਵਚਨ ਵੀ ਇਵੇਂ ਹੀ ਆਏ ਨੇ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਾ ਕੁਰਬਾਨ। ਹਾਂ ਢਾਡੀ ਦਰ ਗੁਣ ਗਾਵਦਾ, ਜੇ ਹਰ ਪ੍ਰਭ ਪਹਾਵੈ, ਪ੍ਰਭ ਮੇਰਾ ਥਿਰ ਥਾਵਰੀ, ਹੋਰਾਵੈ ਜਾਵੈ।

ਦੀਦਾਰ ਕਰਦਿਆਂ ਕਰਦਿਆਂ ਉਹ ਗਹਿਰਾ ਆਨੰਦ ਆ ਗਿਆ, ਕੋਈ ਚੇਤਾ ਹੀ ਨਹੀਂ ਰਿਹਾ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕਹੋ ਮੰਗਣ ਚੇਤਨ ਆਵੇ। ਉਸਤਤ ਕਰਨ ਵਾਲੇ ਨੂੰ ਪਤਾ ਨਹੀਂ ਮੰਗਾਂ ਕੀ ਹੈ, ਜੋ ਮੰਗਦਾ ਸੀ ਉਹਦੇ ਸਾਰਾ ਕੁਝ ਪਿਛਾਂ ਹੀ ਰਹਿ ਗਿਆ। ਇੱਕ ਅਨੋਖਾ ਆਨੰਦ ਆ ਗਿਆ ਗੁਰੂ ਦੀ ਅੰਮ੍ਰਿਤ ਬਾਣੀ ਦੁਆਰੇ। ਮੰਗਣ ਚੇਤਨ ਆਵੇ, ਚੇਤੇ ਨਹੀਂ ਆਉਂਦਾ, ਬਸ ਇੱਕੋ ਹੀ ਬਾਤ ਵਿੱਚ ਹੋ ਗਿਆ, ਗੁਰਦੇਵ ਸਤਿਗੁਰੂ ਜੋ ਤੁਹਾਡੇ ਦਰਸ਼ਨਾਂ ਵਿੱਚ ਆਨੰਦ ਹੈ ਹੋਰ ਕਿਧਰੇ ਨਹੀਂ ਆ ਸਕਦਾ। ਢਾਡੀ ਕੋ ਮੰਗਣ ਚੇਤਨ ਆਵੇ, ਸਭੇ ਆਸਾਂ ਪੂਰੀਆਂ ਗੁਰਮਹਿਲ ਬੁਲਾਵੇ। ਸਭੇ ਸਾਰੀਆਂ ਇੱਛਾ ਆਸਾਂ ਜਿਹੜੀਆਂ ਨੇ ਪੂਰੀਆਂ ਹੋ ਗਈਆਂ ਨੇ, ਗੁਰੂ ਦੀ ਰਹਿਮਤ ਵਰਤ ਗਈ ਹੈ। ਇਸ ਕਰਕੇ ਆ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰਸਿੱਖ ਦੂਰੋਂ ਨੇੜਿਓਂ ਚੱਲ ਕੇ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਰੋਜ਼ਾਨਾ ਜੁੜਦੇ ਹੋ, ਅੰਮ੍ਰਿਤ ਬਾਣੀ ਖਾਲਸਾ ਜੀ ਸਰਵਣ ਕਰਦੇ ਹੋ, ਭਾਰੀ ਆਨੰਦ ਦੀ ਪ੍ਰਾਪਤੀ ਹੈ, ਗੁਰੂ ਕੀ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਦੀਦਾਰੇ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਦੀਦਾਰ ਕੀਤੇ ਨੇ, ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਨੇ ਪਿਆਰ ਵਿੱਚ ਸਾਹਿਬਾਂ ਦੀ ਸੇਵਾ ਨਿਭਾਈ ਹੈ। ਅੰਮ੍ਰਿਤ ਵੇਲੇ ਦਰਗਾਹੀ ਫੁਰਮਾਣ ਮੁੱਖ ਵਾਕ ਸਾਹਿਬ ਜੀ ਦੀ ਖਾਲਸਾ ਜੀ ਰੋਜ਼ਾਨਾ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 777 ਅਤੇ 778 ਤੇ ਮੇਰੇ ਸਤਿਗੁਰਾਂ ਦਾ ਸ਼ਬਦ ਗੁਰੂ ਖਾਲਸਾ ਜੀ

ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗਰੀਬ ਨਿਵਾਜ। ਗੁਰੂ ਅਰਜਨ ਦੇਵ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਜੀ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ

ਗਰੀਬ ਨਿਵਾਜ ਹੀ ਕਿਰਪਾ ਕਰਦੇ ਨੇ, ਰੰਭ ਦੇ ਅੰਮ੍ਰਿਤ ਬੋਲਨੇ ਗੁਰੂ ਦੇ ਚਰਨ ਕਮਲ, ਸਾਰਿਆਂ ਤੋਂ ਪਹਿਲਾਂ ਗੁਰੂ ਦੇ ਚਰਨ ਕਮਲਾਂ ਦਾ ਭਾਰੀ ਆਨੰਦ ਹੈ। ਉਹ ਟੇਕ ਗੁਰੂ ਦੇ ਚਰਨ ਕਮਲਾਂ ਦਾ ਆਸਰਾ, ਸ਼ਬਦ ਦਾ ਆਸਰਾ, ਪ੍ਰਤੱਖ ਚਰਨਾਂ ਦਾ ਆਸਰਾ, ਨਾਮ ਰੂਪੀ ਚਰਨਾਂ ਦਾ ਆਸਰਾ, ਉਹ ਜਿਹੜਾ ਆਨੰਦ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ ਕਬੀਰ ਚਰਨ ਕਮਲ ਕੀ ਮੌਜ ਪਾਓ ਕਹਿ ਕੈਸੇ ਉਨਮਾਣ। ਕਬੀਰ ਸਾਹਿਬ ਜੀ ਕਹਿੰਦੇ ਵੀ ਜਿਹੜੀ ਚਰਨ ਕਮਲਾਂ ਦਾ ਆਨੰਦ ਹੈ, ਮੌਜ ਹੈ, ਮੈਂ ਕਿਹਦੇ ਨਾਲ ਉਹਦੀ ਤੁਲਨਾ ਦਵਾਂ। ਸੰਸਾਰ ਦਾ ਕੋਈ ਐਸਾ ਪਦਾਰਥ ਜਾਂ ਐਸਾ ਸੁੱਖ ਆਨੰਦ, ਕਬੀਰ ਸਾਹਿਬ ਜੀ ਕਹਿੰਦੇ, ਮੈਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਦਿਸਦਾ ਹੀ ਨਹੀਂ ਹੈ ਵੀ ਕਿਹਦੇ ਨਾਲ ਗੁਰੂ ਦੇ ਚਰਨ ਕਮਲਾਂ ਦੀ ਉਪਮਾ ਦਿਆਂ। ਕਬੀਰ ਚਰਨ ਕਮਲ ਕੀ ਮੌਜ, ਮੌਜ ਆਨੰਦ ਖੇੜਾ ਕਹਿ ਕੈਸੇ ਉਨਮਾਨ। ਬਸ ਇੱਥੇ ਆ ਕੇ ਮੁੱਕ ਗਈ ਬਾਤ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ। ਪ੍ਰਵਾਨ ਕਿਹਦੇ ਨਾਲ ਵਡਿਆਈ ਕਰਾਂ, ਜੇ ਮੈਂ ਕਮਲ ਦੇ ਫੁੱਲ ਦੇ ਨਾਲ ਮਹਿਮਾ ਕਰਦਿਆਂ, ਸੂਰਜ ਚੜ੍ਹਦਾ ਹੈ, ਕਮਲ ਦਾ ਫੁੱਲ ਖਿੜ ਜਾਂਦਾ ਹੈ, ਰਾਤ ਪੈਂਦੀ ਹੈ, ਮੁੰਦਿਆ ਜਾਂਦਾ ਹੈ ਤੇ ਉਪਮਾ ਘੱਟ ਜਾਂਦੀ ਹੈ। ਜੇ ਚੰਦਰਮਾ ਦੇ ਨਾਲ ਉਪਮਾ ਕਰਾਂ, ਮੱਸਿਆ ਤੋਂ ਬਾਅਦ ਚੰਦਰਮਾ ਵੱਧਦਾ ਸ਼ੁਰੂ ਹੁੰਦਾ ਹੈ, ਪੁੰਨਿਆ ਆਉਂਦੀ ਹੈ, ਘੱਟਦਿਆਂ ਘੱਟਦਿਆਂ ਘੱਟ ਜਾਂਦਾ ਹੈ, ਇਹ ਵੀ ਉਪਮਾ ਘੱਟ ਜਾਵੇਗੀ। ਸੰਸਾਰ ਦੇ ਵਿੱਚ ਕਿਸੇ ਵੀ ਵਸਤੂ ਨਾਲ ਗੁਰੂ ਦੀ ਉਪਮਾ ਨਹੀਂ। ਬਸ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਕੇਵਲ ਉਹ ਆਨੰਦ ਗੁਰੂ ਦੇ ਦਰਸ਼ਨਾਂ ਵਿੱਚ ਹੀ ਹੈ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਹੁਣ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤਰਕ ਮੌਲਾ। ਟੇਕ ਦਾ ਅਰਥ ਹੈ ਆਸਰਾ, ਤੇਰੀ ਟੇਕ ਰਹਾ ਕਲ ਮਾਹੇ। ਸਾਹਿਬ ਸੱਚੇ ਪਾਤਸ਼ਾਹ ਜੀ, ਕਲਯੁਗ ਦਾ ਸਮਾਜ, ਇਸ ਕਲਯੁਗ ਦੇ ਭਿਅੰਕਰ ਸਮੇਂ ਵਿੱਚ ਆਪ ਜੀ ਦੀ ਟੇਕ ਹੈ, ਆਪ ਜੀ ਦਾ ਆਸਰਾ ਹੈ। ਤੇਰੀ ਟੇਕ, ਤੇਰੇ ਗੁਣ ਗਾਹੇ, ਤੁਹਾਡੇ ਆਸਰੇ ਦੇ ਨਾਲ ਹੀ ਤੁਹਾਡੇ ਸ਼ਬਦ ਦਾ ਜਾਪ ਹੋ ਰਿਹਾ ਜੇ, ਤੁਹਾਡੀ ਟੇਕ ਨਾਲ ਹੀ ਸਤਿਗੁਰੂ ਜੀ ਵਡਿਆਈ ਤੁਹਾਡੀ ਕੀਤੀ ਜਾ ਰਹੀ ਜੇ।

ਨੇੜੇ ਨਹੀਂ ਆਉਂਦਾ, ਉਹ ਤੇ ਮੌਤ ਨੂੰ ਮਖੌਲਾਂ ਕਰ ਜਾਂਦੇ ਨੇ। ਭਾਈ ਦਿਲਾਵਰ ਸਿੰਘ ਜੀ ਵਰਗੇ, ਬਾਬਾ ਮਾਣੋ ਚਾਹਲ ਸਿੰਘ ਜੀ ਵਰਗੇ, ਬਾਬਾ ਗੁਰਬਚਨ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਤੂਫਾਨ ਸਿੰਘ, ਕਿੰਨਾ ਕਿੰਨਾ ਸਿੰਘਾਂ ਦੇ ਨਾਮ ਲਈਏ ਜਿਹੜੇ ਮਖੌਲਾਂ ਕਰ ਗਏ ਨੇ, ਕੇਵਲ ਤੁਹਾਡੀ ਟੇਕ ਕਰਕੇ, ਆਸਰਾ ਕਰਕੇ ਬੇਅੰਤ ਪ੍ਰਮਾਣ ਆ ਜਾਂਦੇ ਨੇ। ਤੇਰੀ ਟੇਕ ਨਾ ਪੂਹੈ ਕਾਲ, ਤੇਰੀ ਟੇਕ ਬਿਣਸੈ ਜੰਜਾਲ। ਗਰੀਬ ਨਿਵਾਜ ਜਿਨ੍ਹਾਂ ਨੂੰ ਤੁਹਾਡੀ ਟੇਕ ਮਿਲ ਗਈ ਹੈ, ਜੰਜਾਲ ਜੰਜਾਲ ਜਿਹੜੇ ਧੰਦੇ ਨੇ ਖਤਮ ਹੋ ਗਏ ਨੇ, ਨਿਰਲੇਪ ਹੋ ਗਏ ਨੇ। ਤੇਰੀ ਟੇਕ ਬਿਣਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ। ਜਿਹੜੇ ਗਰੀਬ ਨੇ, ਦੁਨੀਆਂ ਦੇ ਲੋਕ ਨੇ, ਗਰੀਬ ਨਿਵਾਜ ਤੁਹਾਡਾ ਹੀ ਤਾਂ ਆਸਰਾ ਮੰਗਦੇ ਨੇ, ਤੁਹਾਡੀ ਟੇਕ ਲੈਂਦੇ ਨੇ। ਦੀਨ ਦੁਨੀਆ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰ ਮੰਤ। ਤੁਹਾਡੇ ਆਸਰੇ ਦੁਆਰੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਹੋ ਰਿਹਾ ਜੇ, ਤੇ ਤੁਹਾਡੀ ਟੇਕ ਆਸਰੇ ਦੁਆਰੇ ਜੀਵਨ ਦਾ ਆਨੰਦ ਖਿੜਿਆ ਹੋਇਆ। ਅੱਜ ਉਹੀ ਬੋਲ ਗੁਰੂ ਅਰਜਨ ਦੇਵ ਕਿਰਪਾ

ਅੰਮ੍ਰਿਤ ਦੇ ਭੰਡਾਰੇ, ਨਾਮ ਬਾਣੀ ਦੇ ਭੰਡਾਰੇ, ਸ਼ਬਦ ਦੇ ਭੰਡਾਰੇ ਭਰੇ ਭਏ ਨੇ, ਕਦੇ ਮੁੱਕਦੇ ਹੀ ਨਹੀਂ ਹੈ। ਹਮ ਧਨਵੰਤ ਭਾ ਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ। ਪੀਓ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜਾਨਾ ਲਿਆ ਅਰਲਾਏ। ਹਰ ਅੰਮ੍ਰਿਤ ਭਰੇ ਭੰਡਾਰ, ਸਾਰੇ ਕ ਭੰਡਾਰੇ ਤੁਹਾਡੇ ਘਰ ਵਿੱਚ ਨੇ। ਸਭ ਕਿਛ ਹੈ ਘਰ ਤਿਸ ਕਹਿ ਬਲਰਾਮ ਜੀ। ਉਹ ਹੇ ਬਲਰਾਮ ਜੀ, ਆਪ ਜੀ ਤੋਂ ਬਲਹਾਰ ਕੁਰਬਾਨ ਜਾਈਏ, ਸਭ ਕੁਝ ਤੁਹਾਡੇ ਘਰ ਵਿੱਚ ਹੈ। ਤੁਸੀਂ ਆਨੰਦ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ, ਤੁਹਾਨੂੰ ਯਾਦ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ। ਫਿਰ ਨਾਲ ਹੀ ਕਹਿ ਦਿੱਤਾ, ਘਰ ਤਾਂ ਤੇਰਾ ਸਭ ਕਿਛ ਹੈ। ਪਹਿਲਾਂ ਸਾਹਿਬਾਂ ਨੇ ਬਚਨ ਬੜੇ ਪਿਆਰੇ ਕਹੇ ਨੇ, ਕਿਆ ਨਾ ਹੀ, ਵੀ ਕੀ ਕੁਝ ਨਹੀਂ ਹੈ ਤੇਰੇ ਘਰ ਵਿੱਚ। ਤਾਂ ਜੇ ਕੋਈ ਸਵਾਲ ਕਰੇ ਵੀ ਕੀ ਕੁਝ ਹੈ, ਜਰਾ ਗਿਣਤੀ ਕਰ ਦਿਓ, ਉਹਦੀ ਗਿਣਤੀ ਹੋ ਸਕਦੀ ਹੈ। ਤਾਂ ਨਾਲ ਦੀ ਨਾਲ ਸਾਹਿਬਾਂ ਨੇ ਜਵਾਬ ਦਿੱਤਾ, ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ। ਸਾਹਿਬ ਕਹਿੰਦੇ ਘਰ ਤਾਂ ਤੇਰਾ ਸਭ ਕਿਛ ਹੈ, ਇਹ ਬਾਤ ਪੱਕੀ ਹੈ, ਕੋਈ ਇਹਦੇ ਵਿੱਚ ਦੋ ਰਾਇਆ ਨਹੀਂ ਹੈ। ਘਰ ਤਾਂ ਤੇਰੇ ਸਾਰਾ ਕੁਝ ਹੀ ਹੈ, ਸਭ ਪਦਾਰਥ ਤੇਰੇ ਘਰ ਵਿੱਚ ਨੇ, ਚਾਰੇ ਪਦਾਰਥ ਤੇਰੇ ਘਰ ਵਿੱਚ ਪ੍ਰਤੱਖ ਰੂਪ ਹੋ ਕੇ ਵਰਤਦੇ ਨੇ, ਸਭ ਕਿਛ ਹੈ ਘਰ ਤੇਰਾ। ਪਰ ਮਿਲਦੇ ਕਿਹਨੂੰ ਨੇ, ਜਿਹਦੇ ਤੇ ਉਹ ਪ੍ਰਸੰਨ ਹੋ ਜਾਂਦਾ ਹੈ। ਕਿਆ ਨਾ ਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਮਿਲਦੇ ਉਹਨੂੰ ਹੈ ਜਿਹਨੂੰ ਉਹ ਦੇ ਦੇਵੇ, ਜ਼ੋਰ ਦੇ ਨਾਲ ਨਹੀਂ ਮਿਲਦਾ, ਉਹਦੀ ਕਿਰਪਾ ਦੁਆਰੇ। ਗੁਰੂ ਕੇ ਕੀਰਤਨੀਆਂ ਨੇ ਜਿਸ ਵੇਲੇ ਸਮਾਪਤੀ ਕੀਤੀ ਜੇ, ਉਸ ਵੇਲੇ ਅੰਤ ਵਿੱਚ ਉਹਨਾਂ ਨੇ ਇੱਕ ਸ਼ਬਦ ਤੁਹਾਨੂੰ ਸਰਵਣ ਕਰਵਾਇਆ, ਵਾਜੇ ਦੀਆਂ ਸੁਰਾਂ ਦੇ ਨਾਲ ਉਹ ਬਚਨ ਤੁਹਾਨੂੰ ਸਰਵਣ

ਗੁਰੂ ਜੀ ਦੇ ਜਿਨ੍ਹਾਂ ਤੂੰ ਪ੍ਰਤੀਤ ਆ ਗਈ ਹੈ ਨਾ, ਤਾਂ ਗਰੀਬ ਨਿਵਾਜ ਕਹਿੰਦੇ ਜੋ ਮੰਗਦੇ ਨੇ ਸੋ ਮਿਲ ਜਾਂਦਾ ਹੈ, ਕੋਈ ਐਸੀ ਬਾਤ ਨਹੀਂ ਹੈ, ਚਾਰੇ ਤਰਫਾਂ ਵੱਲੇ ਉਹਦੀ ਕਿਰਪਾ ਵਰਤਦੀ ਹੈ, ਉਹ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹ ਕਿਰਪਾ ਕਰਨ ਵਾਲਾ ਹੈ। ਸਾਹਿਬ ਜੀ ਕਹਿੰਦੇ ਕਿਰਪਾ ਕਟਾਖ ਅਵਲੋਕਣ ਕੀਨੋ, ਦਾਸ ਕਾ ਦੁੱਖ ਬਿਦਾਰਿਓ ਚਤੁਰ ਦਸਾ ਕੀਨੋ ਵਾਲੇ, ਆਪਣਾ ਸਿਰ ਉਪਰ ਕਰ ਥਾਰਿਓ, ਕਿਰਪਾ ਕਟਾਖ ਅਵਲੋਕਣ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਹਰ ਜਣ ਰਾਖੇ ਗੁਰ ਗੋਬਿੰਦ ਕੰਠ ਲਾਏ ਵਾਹਿਗੁਰੂ, ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾਉ। ਸਾਹਿਬ ਕਹਿੰਦੇ ਜੋ ਮੰਗ ਹੈ ਠਾਕੁਰ ਆਪਣੇ ਤੇ, ਆਪਣਾ ਤਾਂ ਕਿਹਾ ਵੀ ਗੁਰੂ ਨੂੰ ਛੱਡ ਕੇ ਹੋਰ ਥਾਂ ਤੋਂ ਜਾ ਕੇ ਨਾ ਮੰਗੀ ਕਿਧਰੇ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਛਾ ਸਾਹ ਨਾ ਕੀਚੇ ਫਿਰ ਪੱਛੋ ਤਾਈਏ, ਹੋ ਮੈਂ ਰੋਗ ਨਾ ਟੁੱਟਈ ਉਹ ਵੈਦ ਨਾ ਲਾਈਏ, ਦੁਰਮਤ ਮੈਲ ਨਾ ਉੱਤਰ ਹੈ ਕਿਉਂ ਤੀਰਥ ਨਾਈਏ, ਤੀਰ ਮੁਰੀਦਾਂ ਫਿਰ ਹੜੀ ਸੁੱਖ ਸਹਿਜ ਸਮਾਈ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਊਹਾਂ ਸੱਚ ਹੋਵੇ। ਗੁਰੂ ਦੇ ਚਰਨ ਕਮਲਾਂ ਦੀ ਟੇਕ ਲੈ, ਆਸਰਾ ਲੈ, ਜੋ ਮੰਗੇਗਾ ਸੋ ਮਿਲ ਜਾਵੇਗਾ। ਗੁਰੂ ਖਾਲਸਾ ਜੀ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋ ਪਦਾਰਥ ਨੇ ਗੁਰੂ ਘਰ ਵਿੱਚ ਨੇ ਮਿਲਦੇ ਨੇ, ਪਰ ਇੱਕ ਗੱਲ ਚੇਤਾ ਰੱਖੀ, ਮੇਰੇ ਸਤਿਗੁਰਾਂ ਦੀ ਚਰਨ ਕਮਲਾਂ ਦੀ ਟੇਕ ਆਸਰਾ ਛੱਡ ਕੇ ਹੋਰ ਥਾਂ ਤੇ ਮੰਗਣ ਨਾ ਚਲਾ ਜਾਵੀਂ, ਲਾਜ ਲੱਗ ਜਾਣੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ,

ಕಪಟ ಸನೇಕೆ ಸನೇಹಿನ ಕಹಾವೈ ಭೇನ ಕಾನ ಬೂಂದ ಜೋ ಅಂತ ಜಲ ಪಾನ ಕರ ಚಾತ್ರಕ ಸಂತಾನ ವಿಖ್ಯ ಲಾಕ್ಷಣ ಲಗಾವೈ ಚರಣ ಕಮಲ ಅಲ ಗುರ ಸಿಖ ಮೋಖ ಹೋಯೇ ಆಣ ದೇವ ಸೇವಕ ಹೋಯೇ ಮುಕ್ತ ನ ಪಾವೈ ಭಾಈ ಹೋರ್ ಥಾ ತೋ ಜಾ ಕೇ ಬಂಧನಾ ತೋ ಮುಕ್ತ ನೀ ಹೋಯಾ ಜಾಂದಾ ਇਸ ਕਰਕੇ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਸਤਿਗੁਰੂ ਤੁਹਾਡੇ ਘਰ ਸਭ ਪਦਾਰਥ ਇੱਕ ਤੁਹਾਨੂੰ ਪੌੜੀ ਸੁਣਾ ਦਿਆਂ ਭਾਈ ਗੁਰਦਾਸ ਸਾਹਿਬ ਜੀ ਦੀ ਕਹਿੰਦੇ ਸਤਿਗੁਰ ਪੂਰਾ ਸ਼ਾਹੋ ਹੈ ਤਰੋ ਭਵਨ ਜਗ ਤਿਸਦਾ ਵਣਜਾਰਾ ਰਤਨ ਪਦਾਰਥ ਬੇਸ਼ੁਮਾਰ ਭਾਓ ਭਗਤ ਲੱਖ ਭਰੇ ਭੰਡਾਰਾ ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਣ ਦੇ ਵਗ ਹਜ਼ਾਰਾ ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅੰਬਾਰਾ ਸੂਰਜ ਚੰਦ ਚਿਰਾਗ ਲੱਖ ਰਿੱਧ ਸਿੱਧ ਨੌ ਨਿੱਧ ਬੋਲ ਅਪਾਰਾ ਸੱਭੇ ਵੰਡ ਵੰਡ ਦਿੱਤੇ ਹਨ ਭਾਓ ਭਗਤ ਕਰ ਸੱਚ ਪਿਆਰਾ ਭਗਤ ਵਛੜੋ ਸਤਿ ਗੁਰ ਨਿਰੰਕਾਰਾ ਤਾਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ।

ਬੋਲੋ ਮੇਰਾ ਪਿਤਾ ਬਾਬਲ ਪਿਤਾ ਮੇਰਾ ਮਾਲਕ ਸਵਾਮੀ ਵੱਡ ਸਮਰੱਥਾ ਇੰਨੀ ਵੱਡੀ ਸਮਰੱਥਾ ਦਾ ਮਾਲਕ ਹੈ ਨਾ ਖਿਨ ਮੈਂ ਨੀਚ ਕੀਟ ਕੋ ਰਾਜ ਇੰਨੀ ਵੱਡੀ ਸਮਰੱਥਾ ਇੱਕ ਛਿਣ ਦੇ ਵਿੱਚ ਗਰੀਬਾਂ ਨੂੰ ਨਿਵਾਜ ਦਿੰਦਾ ਰਾਜ ਭਾਗ ਦੇ ਦਿੰਦਾ ਹੈ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਇੰਨਾ ਵੱਡਾ ਸਮਰੱਥਾ ਛਿਣ ਵਿੱਚ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿੰਨੀ ਕੁ ਸਮਰੱਥਾ ਹੈ ਸਿੰਹਾਂ ਬਾਜਾਂ ਚਰਗਾਂ ਕੁਹੀਆਂ ਇਹ ਸਾਰੇ ਮਾਸ ਖਾਣ ਵਾਲੇ ਨੇ ਪਰ ਇੰਨਾ ਵੱਡਾ ਸਮਰੱਥਾ ਵਾਲਾ ਇਹਨਾਂ ਖਵਾਲੇ ਘਾਹਾ ਘਾਹੋ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਹਾ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰਿਆ ਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੋਹ ਇੱਕ ਛਿਣ ਵਿੱਚ ਖਾਕ ਬਣਾਉਣ ਵਾਲਾ ਹੈ ਆ ਮਹਾਰਾਜ ਕਹਿੰਦੇ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਰਾ ਭਈ ਸਾਰੇ ਕਰਤੱਬਾਂ ਦੇ ਕਰਨ ਵਾਸਤੇ ਮੇਰਾ ਬਾਬਲ ਮੇਰਾ ਪਿਤਾ ਸਮਰੱਥ ਹੈ ਇਹ

ਮੈਨੂੰ ਝੋਰਾ ਹੀ ਕਿਉਂ ਹੈ, ਹੁਣ ਮੈਨੂੰ ਚਿੰਤਾ ਹੀ ਕਾਹਦੀ ਹੈ, ਕਿਉਂ? ਮੇਰਾ ਬਾਬਲ ਵੱਡਾ ਸਮਰੱਥ ਹੈ, ਉਹ ਵੱਡਾ ਹੈ ਸਾਰਿਆਂ ਤੋਂ, ਉਦੋਂ ਵੱਡਾ ਕੋਈ ਹੈ ਹੀ ਨਹੀਂ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਸਾਰੇ ਕਰਤੱਬਾਂ ਨੂੰ ਕਰਨ ਵਾਸਤੇ ਸਮਰੱਥ ਹੈ। ਸਾਹਿਬ ਹੋਰ ਕਿਰਪਾ ਕਰਦੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਪੌਜਲ ਪਾਰ ਉਤਾਰਾ। ਕਿਰਪਾਲੂ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਵੀ ਜਿਹਦਾ ਸਿਮਰਨ ਕਰਦਿਆਂ ਦੁੱਖ ਕੋਈ ਨਾ ਲਾਗੇ। ਲੰਮੀ ਆਵਾਜ਼ ਲੈ ਜਾਓ ਜੀ, ਕੋਈ ਕੋਈ ਵੀ ਨੇਕਾਂ ਦੁੱਖ ਨੇ, ਸਰੀਰਕ ਨੇਕਾਂ ਦੁੱਖ ਆ ਜਾਂਦੇ ਨੇ, ਨੇਕਾਂ ਕਲੇਸ਼ ਆ ਜਾਂਦੇ ਨੇ। ਸਾਹਿਬ ਕਹਿੰਦੇ ਜਿਹਦਾ ਜਾਪ ਕਰਦਿਆਂ ਕਰਦਿਆਂ ਕਿਸੇ ਪ੍ਰਕਾਰ ਦਾ ਦੁੱਖ ਨੇੜੇ ਨਹੀਂ ਆਉਂਦਾ। ਭਾਉਜਲ ਦੁੱਖਾਂ ਦੀ ਗੱਲ ਤਾਂ ਪਾਸੇ ਰਹਿ ਗਈ ਹੈ ਨਾ ਜੀ, ਤੇ ਅੱਧੇ ਬਚਨ ਵਿੱਚ ਮੇਰੇ ਸਾਹਿਬ ਕਿਰਪਾ ਕਰਦੇ ਨੇ, ਉਹਦਾ ਸਿਮਰਨ ਕਰਦੇ ਆ। ਭਾਉਜਲ ਸੰਸਾਰ ਸਮੁੰਦਰ ਪਾਰ ਉਤਾਰਾ, ਇਹਦੇ ਤੋਂ ਵੀ ਜੀਵਨ ਦਾ ਬੇੜਾ ਗੁਰੂ ਪਾਰ ਕਰ ਦਿੰਦਾ ਹੈ। ਸਾਹਿਬ ਹੋਰ ਕਿਰਪਾ,

ਉਹ ਭਗਤਾਂ ਦਾ ਰੱਖਿਆ ਕਰਨ ਵਾਲਾ ਹੈ। ਭਗਤਾਂ ਨੂੰ ਅਨੇਕਾਂ ਦੁੱਖ ਦਿੰਦੇ ਆਏ ਨੇ, ਪਰ ਉਹ ਮੇਰਾ ਵਾਹਿਗੁਰੂ ਰੱਖਿਆ ਕਰਦਾ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਕਬੀਰ ਸਾਹਿਬ ਨਾਲ ਬਾਦਸ਼ਾਹ ਸਿਕੰਦਰ ਲੋਧੀ ਨੇ ਘਟਨਾ ਕੀਤਾ। ਉਹਨੇ ਭਗਤ ਸਾਹਿਬ ਜੀ ਦੀਆਂ ਬਾਹਾਂ ਬੰਨਤੀਆਂ, ਬਾਹਾਂ ਛੱਡ ਦਿਓ, ਫਿਰ ਲੱਤਾਂ ਵੀ ਬੰਨਤੀਆਂ, ਫਿਰ ਐਸਾ ਉਹਨੇ ਨਰੜਿਆ, ਬਾਹਾਂ ਖਿੱਚ ਕੇ ਲੱਤਾਂ ਨੂੰ ਖਿੱਚ ਕੇ ਏਦਾਂ ਮਰੋੜ ਮਰੋੜ ਕੇ ਜਕੜ ਦਿੱਤਾ, ਜਿਵੇਂ ਕੋਈ ਬੰਦਾ ਇੱਕ ਪੰਡ ਬੰਨ ਲੈਂਦਾ ਹੈ ਕੱਪੜਿਆਂ ਦੀ, ਜਾਂ ਜਿਵੇਂ ਜ਼ਿਮੀਂਦਾਰ ਪੱਠਿਆਂ ਦੀ ਬੰਨਦੇ ਸੀ, ਅਨੇਕਾਂ ਤਰ੍ਹਾਂ ਦੀਆਂ ਪੰਡਾਂ ਬੱਝੀਆਂ ਜਾਂਦੀਆਂ ਨੇ, ਇੱਕ ਪੰਡ ਜੀ ਵਾਂਗੂ ਲਪੇਟੇ ਲਪੂਟੇ ਜੇ ਮਾਰ ਕੇ ਤੇ ਚਰਸਤੇ 'ਚ ਸੁੱਟ ਦਿੱਤਾ। ਤੇ ਰਸਤੇ 'ਚ ਸੁੱਟ ਕੇ ਤਾਂ ਮਹਾਵਤ ਨੂੰ ਆਵਾਜ਼ ਦਿੱਤੀ, ਮਹਾਵਤ ਹਾਥੀ ਨੂੰ ਤੋਰ, ਹਾਥੀ ਨੂੰ ਅਗਾਂਹ ਤੋਰ। ਉਹ ਕਹਿੰਦਾ ਕਾਹਦੇ ਵਾਸਤੇ? ਕਹਿਣ ਲੱਗਾ ਆ ਸਾਹਮਣੇ ਜੁਲਾਇਆ ਕਬੀਰ ਹੈ, ਇਹਦੀ ਮੈਂ ਪੰਡ ਰਗੜ ਦਿੱਤੀ ਹੈ, ਬੰਨ ਦਿੱਤੀ ਹੈ, ਹਾਥੀ ਨੂੰ ਲਤਾੜ ਲਤਾੜ ਕੇ ਉਹਦੇ ਪੈਰਾਂ ਦੇ ਨਾਲ ਮਿੱਧ ਮਿੱਧ ਕੇ ਮਾਰ ਦੇ। ਕਬੀਰ ਸਾਹਿਬ ਜੀ ਦੇ ਰਸਨਾ ਤੇ ਰਾਮ ਰਾਮ ਗੁਰੂ ਗੁਰੂ ਚੱਲਦਾ ਹੈ। ਹਾਥੀ ਕੋਲ ਆਇਆ, ਹਾਥੀ ਨੇ ਆ ਕੇ ਨਮਸਕਾਰ ਕਰ ਦਿੱਤੀ, ਆਖੋ ਸਤਨਾਮ ਸ਼੍ਰੀ, ਭਗਤਾਂ ਦਾ ਰੱਖਿਆ ਜੋ ਕਰਦਾ ਹੈ। ਤੇ ਜਦੋਂ ਨਮਸਕਾਰ ਕਰਕੇ ਹਾਥੀ ਪਿਛਾਂਹ ਹਟ ਗਿਆ ਨਾ, ਤੇ ਬਾਦਸ਼ਾਹ ਕ੍ਰੋਧ ਵਿੱਚ ਆ ਗਿਆ, ਕਹਿੰਦਾ ਮੁਹਾਵਤ ਗੱਲ ਸੁਣ ਲਾ ਮੇਰੀ, ਅਗਰ ਜੇ ਤੂੰ ਹਾਥੀ ਨੂੰ ਤੋਰ ਕੇ ਇਹਦੀ ਪੂਛ ਤੇ ਚੋਟਾਂ ਲਾ ਕੇ ਕਬੀਰ ਜੀ ਦੇ ਉੱਤੇ ਨਾ ਚੜਾਇਆ ਤੇ ਮੈਂ ਤੇਰੇ ਟੁਕੜੇ ਟੁਕੜੇ ਕਰ ਦਿਆਂਗਾ। ਪਰ ਜਿਵੇਂ ਜਿਵੇਂ ਉਹ ਤੋਰਦਾ ਹੈ, ਹਾਥੀ ਚੀਕਾਂ ਮਾਰ ਕੇ ਪਿਛਾਂਹ ਨੂੰ ਭੱਜਦਾ ਹੈ, ਤਾਂ ਕਬੀਰ ਸਾਹਿਬ ਜੀ ਨੂੰ ਪੁੱਛ ਲਿਆ, ਕਬੀਰ ਸਾਹਿਬ ਇਹ ਭਾਣਾ ਕੀ ਵਰਤਿਆ? ਉਹ ਤੇ ਹਾਥੀ ਨੂੰ ਤੋਰਦੇ ਸੀ ਤੇ ਹਾਥੀ ਪਿਛਾਂਹ ਨੂੰ ਜਾਂਦਾ ਸੀ, ਇਹ ਕਾਰਨ ਕੀ ਵਰਤਿਆ? ਤੇ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਮੇਰਾ ਕੁਝ ਵੀ ਨਹੀਂ ਹੈ, ਇਹਦੇ ਵਿੱਚ ਤੇ ਮੇਰਾ ਆ ਕੇ ਗੁਰੂ ਵਰਤ ਗਿਆ। ਉਹਨਾਂ ਬੋਲਾਂ ਨੂੰ ਸਾਹਿਬ ਜੀ ਨੇ ਬਾਣੀ ਦਾ ਰੂਪ ਦੇ ਦਿੱਤਾ।

ਕਹਿੰਦੇ ਤੇ ਮੇਰੇ ਕੋਲ ਬਿੰਦ ਦਾ ਜ਼ੋਰ ਹੈ, ਇਹ ਜਿੰਦ ਮੇਰੀ ਥੋੜੀ ਹੈ, ਇਹ ਜਿੱਦ ਤੇ ਮੇਰੇ ਗੁਰੂ ਦੀ ਹੈ। ਭਗਤਨ ਕਾ ਰਾਖਾ ਨੇਕਾਂ ਹੀ ਪ੍ਰਮਾਣ ਨੇ ਗੁਰਮੁਖੋ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਨਾਈ, ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੇ ਜਾਈ। ਤਾਂ ਮਹਾਰਾਜ ਕਹਿੰਦੇ ਨੇ ਆਦ ਜੁਗਾਦ ਭਗਤਨ ਕਾ ਰੱਖ ਉਸਤਤ ਕਰ ਕਰ ਜੀਵਾ, ਉਹਦੀ ਵਡਿਆਈ ਉਸਤਤ ਕਰ ਕਰਕੇ ਸੇਵਕ ਕਹਿੰਦਾ ਮੇਰਾ ਜੀਵਣਾ ਹੁੰਦਾ, ਜਿਵੇਂ ਜਿਵੇਂ ਮੈਂ ਉਹਦੀ ਉਸਤਤ ਕਰਦਾ ਤਿਵੇਂ ਤਿਵੇਂ ਮੈਨੂੰ ਆਨੰਦ ਮਿਲਦਾ। ਨਾਨਕ ਨਾਮ ਮਹਾਰਸ ਮੀਠਾ ਅਣਦਿਨ ਮਨ ਧਨ ਪੀਵਾ, ਵੀ ਮੇਰੇ ਗੁਰੂ ਦਾ ਨਾਮ ਦਾ ਰਸ ਬੜਾ ਮਿੱਠਾ ਹੈ, ਮੈਂ ਦਿਨ ਰਾਤ ਪੀ ਰਿਹਾ। ਹਰਾਪੇ ਲਏ ਮਿਲਾਏ ਕਿਉਂ ਵੇ ਛੋੜਾ ਥੀ ਵਈ ਬਲਰਾਮ ਜੀਓ, ਆਪ ਹੀ ਮਿਲਾਉਣ ਵਾਲਾ, ਜਿਹਨਾਂ ਨੂੰ ਮਿਲਾ ਲਿਆ ਜੀ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਬਲਰਾਮ ਜੀਓ ਬਲਹਾਰ ਜਾਈਏ ਕੁਰਬਾਨ ਜਾਈਏ, ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀ ਵਈ ਬਲਰਾਮ ਜੀਓ, ਭਾਈ ਜਿਹਨੂੰ ਤੁਹਾਡੀ ਟੇਕ ਹੈ ਨਾ ਆਸਰਾ ਹੈ, ਸਦਾ ਆਨੰਦ ਹੈ ਸਦਾ ਜੀਵਨ ਹੈ, ਉਹ ਸਦਾ ਗੁਰੂ ਤੋਂ ਬਲਹਾਰ ਬਲਹਾਰ ਕੁਰਬਾਨ ਜਾਂਦੇ ਨੇ। ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ, ਉਹ ਮੇਰਾ ਸੱਚਾ ਵਾਹਿਗੁਰੂ ਹੈ ਸਿਰਜਣਹਾਰਾ, ਸਾਰਿਆਂ ਜੀਵਾਂ ਨੂੰ ਸਿਰਜਣ ਵਾਲਾ ਹੈ। ਤੇਰੀ ਟੇਕ ਤੇਰਾ ਆਸਰਾ ਤੁਹਾਡੇ ਤੋਂ ਹੀ ਪ੍ਰਾਪਤ ਹੋਇਆ ਹੈ, ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ, ਦਾਤਾਰ ਕਿਰਪਾ ਕਰਦੇ ਨੇ ਮੇਰੇ ਵਾਹਿਗੁਰੂ ਜੀ ਦਾ ਐਸਾ ਘਰ ਹੈ ਜਿਸ ਤੇ ਖਾਲੀ ਕੋਈ ਨਾਹੀ, ਭਾਈ ਉਹਦੇ ਘਰ ਚੋਂ ਕੋਈ ਖਾਲੀ ਜਾਂਦਾ ਹੀ ਨਹੀਂ ਹੈ, ਐਸਾ ਪ੍ਰਭੂ ਹਮਾਰਾ ਐਸਾ ਮੇਰਾ ਮਾਲਕ ਹੈ। ਸੰਤ ਜਣਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ, ਉਹ ਰੱਬ ਦੇ ਪਿਆਰੇ ਸਾਧ ਸੰਗਤ ਵਿੱਚ ਮਿਲ ਕੇ ਸੰਤਾਂ ਨਾਲ ਮਿਲ ਕੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਸੋਹਲੇ ਗਾਉਂਦੇ ਨੇ, ਮੰਗਲ ਖੁਸ਼ੀ ਹੁੰਦੀ ਹੈ। ਦਿਨ ਰਹਿਣ ਰਾਤ ਦਿਨ ਦਿਨ ਰਾਤ ਕੇਵਲ ਗੁਰੂ ਦੀ ਆਸ ਲਾਉਂਦੇ ਨੇ। ਸਫਲ ਦਰਸ਼ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ, ਪੂਰਿਆਂ ਗੁਰਾਂ ਦਾ ਦੀਦਾਰ ਹੋ ਗਿਆ, ਜੀਵਨ ਸਫਲ ਹੋ ਗਿਆ, ਪੂਰਾ ਗੁਰੂ ਮਿਲ ਗਿਆ ਹੈ। ਸਾਹਿਬ ਜੀ ਕਿਰਪਾ ਕਰਦੇ ਨਾਨਕ ਸਦ ਬਲਿਹਾਰੀ, ਸਦਾ ਉਸ ਗੁਰੂ ਤੋਂ ਬਲਿਹਾਰ ਜਾਈਏ।

ਯਾਦ ਕੀਤਾ, ਉਹਨੂੰ ਹਰ ਵੇਲੇ ਸਿਮਰਿਆ। ਸੱਚਾ ਥਾਣ ਵਡਿਆਈਆਂ ਬਖਸ਼ਣ ਵਾਲਾ, ਮਹੱਤ ਦਾ ਅਰਥ ਹੁੰਦਾ ਮਰਤਬਾ, ਉਹਦੇ ਹੀ ਦਿੱਤੇ ਮਰਤਬੇ ਨੇ, ਉਹਦੀਆਂ ਦਿੱਤੀਆਂ ਵਡਿਆਈਆਂ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਸੱਚ ਪਾਇਆ ਬਲਰਾਮ ਜੀ, ਉਹ ਉਸ ਨੂੰ ਮਿਲ ਕੇ ਸੱਚਾ ਨਾਮ ਮਿਲ ਗਿਆ, ਉਸ ਗੁਰੂ ਤੋਂ ਜੋ ਜਰੇ ਜਰੇ ਚ ਰਮਿਆ ਹੋਇਆ ਬਲਹਾਰ ਕੁਰਬਾਨ।

ਰਿਹਾ ਹੈ। ਅਭਿਨਾਸੀ ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਅਭਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੋਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈਐ ਬਾਹੁੜ ਦੁੱਖ ਨ ਹੋਈ, ਬੜਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਦੁਰਮਤ ਹੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛਾ ਜਿਨ ਹਰ ਨਾਮ ਹਿਰਦੈ ਪਰੋਈ। ਗਾਇਆ ਉਹਦੇ ਗੁਣਾਂ ਨੂੰ ਗਾਇਆ ਹੈ, ਉਹਦੇ ਤੋਂ ਬਲਹਾਰ ਜਾਈਏ, ਉਹ ਜਰੇ ਜਰੇ ਚ ਸਮਾਇਆ ਹੈ। ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਗੋਬਿੰਦ ਜੀ ਦੇ ਗੁਣਾਂ ਨੂੰ ਭਾਈ ਗਾਓ। ਕਿਵੇਂ ਗਾਉਣੇ ਨੇ ਤਾਂ ਮਹਾਰਾਜ ਕਹਿੰਦੇ ਨਿਤ ਨਿਤ ਨਿਤਾ ਪ੍ਰਤੀ ਰੋਜ਼ਾਨਾ, ਹਰ ਵੇਲੇ ਉਹ ਪ੍ਰਾਣਾਂ ਦਾ ਆਸਰਾ ਹੈ, ਉਹ ਮੇਰਾ ਪ੍ਰੀਤਮ ਪਿਆਰਾ ਹੈ, ਸੁਆਮੀ ਆ, ਉਹ ਸਾਰਿਆਂ ਦਾ ਜੀ ਮਾਲਕ ਹੈ। ਸੁਭ ਦਿਵਸ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ, ਜਦੋਂ ਅੰਤਰ ਜਾਮੀ ਗੁਰੂ ਮਿਲ ਗਿਆ ਨਾ, ਪੂਰਾ ਗੁਰੂ ਮਿਲ ਗਿਆ, ਜਦੋਂ ਤੁਸੀਂ ਗੁਰੂ ਦਰਬਾਰ ਚ ਆਪਾਂ ਆ ਗਏ, ਚੌਂਕੜਾ ਮਾਰ ਕੇ ਬਾਣੀ ਸਰਵਣ ਕਰਨੀ ਆਰੰਭ ਕਰ ਦਿੱਤੀ, ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲਈ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ ਲਈ, ਗੁਰੂ ਗੁਰੂ ਜੀ ਦਾ ਜਾਪ ਜਪਣਾ ਆਰੰਭ ਕਰ ਦਿੱਤਾ, ਤਾਂ ਮਹਾਰਾਜ ਕਹਿੰਦੇ ਉਦੋਂ ਸਮਝੋ ਸੁਭ ਦਿਵਸ ਆ, ਵੀ ਹੁਣ ਚੰਗੇ ਦਿਨ ਆ ਗਏ ਨੇ। ਆ ਬੰਦਾ ਕਹਿੰਦਾ ਜੀ ਆਹ ਦਿਨ ਚੰਗਾ ਤੇ ਆਹ ਮਾੜਾ, ਕਹਿੰਦੇ ਜਿੱਦਣ ਗੁਰੂ ਚੇਤੇ ਆ ਜਾਏ ਨਾ, ਗੁਰੂ ਦਾ ਸ਼ਬਦ ਚੇਤੇ ਆ ਜਾਏ, ਸੰਗਤ ਆ ਗਈ, ਗੁਰੂ ਮਿਲ ਗਿਆ, ਸਮਝ ਲਓ ਦਿਨ ਆ ਗਏ ਨੇ, ਮੇਰੇ ਗੁਰੂ ਦੀ ਕਿਰਪਾ ਹੋ ਗਈ। ਗਏ ਕੰਠ ਲਾਏ, ਗੁਰੂ ਨੇ ਕੰਠ ਲਾ ਲਿਆ ਹੈ। ਸਤ ਸੰਤੋਖ ਵਜਹਿ ਵਾਜੇ ਅਣਹਦਾ ਚੁਨਕਾਰੇ, ਚੁਨਕਾਰੇ ਜਿਵੇਂ ਛੈਣੇ ਵੱਜਦੇ ਨੇ, ਸ਼ਾਮਾਂ ਨੂੰ ਜਦੋਂ ਸੁੱਖ ਆਸਣ ਹੁੰਦਾ ਹੈ ਢੋਲਕੀ ਛੈਣੇ ਵੱਜਦੇ ਨੇ, ਹੁਣ ਬਾਹਰਲੇ ਛੈਣਿਆਂ ਦੀ ਗੱਲ ਖਤਮ ਹੋ ਗਈ ਹੈ, ਹੁਣ ਤਾਂ ਇਹ ਬਾਤ ਬਣ ਗਈ ਨੇ, ਮੜਿਆ ਮੰਦਲ ਬੱਜ ਬਿਨ ਸਾਵਣ ਘਨ ਹਰ ਗੱਜ, ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰ ਹੈ, ਕੋਈ ਬਸ ਉਹ ਹੀ ਵੱਜ ਰਿਹਾ। ਸਾਹਿਬ ਜੀ ਕਹਿੰਦੇ ਸੰਤੋਖ ਦੇ ਵਾਜੇ ਵੱਜ ਰਹੇ ਨੇ। ਸੁਣ ਭੈ ਬਿਨਾ ਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਰ, ਉਹਦੇ ਨਾਮ ਬਾਣੀ ਨੂੰ ਸੁਣ ਕੇ ਡਰ ਸਾਰਾ ਖਤਮ ਹੋ ਗਿਆ, ਪ੍ਰਭ ਮੇਰਾ ਪ੍ਰਭੂ ਹੈ, ਪੁਰਖ ਜਰੇ ਜਰੇ ਚ ਸਮਾਇਆ ਹੈ।

ਹੁਣ ਤੱਤ ਗਿਆਨ ਗੁਰੂ ਨੇ ਬਖਸ਼ ਦਿੱਤਾ ਹੈ। ਸਹੁਰੇ ਪਈਏ, ਪਈਏ ਨਾਮ ਪੇਕਾ ਹੈ ਤੇ ਸਹੁਰੇ ਨਾਮ ਸਹੁਰਾ ਹੈ। ਪੇਕਾ ਨਾਮ ਸਾਡਾ ਮਾਤ ਲੋਕ ਹੈ, ਸਹੁਰਾ ਸਾਡਾ ਪਰਲੋਕ ਘਰ ਹੈ, ਜਿਹਨੂੰ ਮਹਾਰਾਜ ਕਹਿੰਦੇ ਸਭਣਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ। ਮਹਾਰਾਜ ਕਹਿੰਦੇ ਨੇ ਚਾਹੇ ਸਹੁਰੇ ਘਰ ਆ ਚਾਹੇ ਪੇਕੇ ਘਰ ਆ, ਪਰ ਹੁਣ ਇੱਕੋ ਹੀ ਰੱਬ ਹੀ ਦਿਸਦਾ ਹੈ, ਉਹਦੇ ਤੋਂ ਬਿਨਾਂ ਨਜ਼ਰ ਨਹੀਂ ਆਉਂਦਾ। ਬ੍ਰਹਮ ਹੈ, ਬ੍ਰਹਮ ਮਿਲਿਆ, ਬ੍ਰਹਮ ਨਾਲ ਬ੍ਰਹਮ, ਸੁਰਤ ਨਾਲ ਸੁਰਤ ਜੁੜ ਗਈ ਹੈ, ਜਿਹਨੂੰ ਕਹਿੰਦੇ ਜੋਤੀ ਜੋਤ ਰਲੀ। ਕੋਏ ਨਾ ਸਾਕੇ ਭਿੰਨ ਕਰ ਬਲ ਰਾਮ ਜੀਓ। ਦੁੱਧ ਵਿੱਚ ਪਾਣੀ ਪਾ ਦਈਏ, ਫਿਰ ਇਹ ਗੱਲ ਕਹੀਏ ਵੀ ਦੁੱਧ ਚੋਂ ਪਾਣੀ ਕੱਢ ਲਈਏ, ਕੋਈ ਕੱਢ ਸਕਦਾ? ਕਦੇ ਨਹੀਂ ਹੋ ਸਕਦਾ। ਜਾਂ ਇਉਂ ਕਹਿ ਲਓ ਪਾਣੀ ਵਿੱਚ ਪਾਣੀ ਹੋਰ ਮਿਲਾ ਦਈਏ ਤੇ ਕਈ ਜਿਹੜਾ ਆਹ ਪਾਣੀ ਪਾਇਆ ਇਹਨੂੰ ਬਾਹਰ ਕੱਢ ਲਈਏ, ਉਹ ਕੱਢਿਆ ਹੀ ਨਹੀਂ ਜਾਣਾ। ਕੋਈ ਨਾ ਕਰ ਸਕੇ ਭਿੰਨ, ਹੁਣ ਵੱਖ ਕੋਈ ਨਹੀਂ ਕਰ ਸਕਦਾ, ਹੁਣ ਤਾਂ ਉਹਦਾ ਹੀ ਰੂਪ ਹੋ ਗਿਆ। ਬਲਹਾਰ ਜਾਈਏ ਬੇਸਮ ਪੇਖੈ ਬੇਸਮ ਸੁਣੀਐ ਬਿਸਮਾਦ ਨਦਰੀਆ। ਬਿਸਮ ਅਸਚਰਜ ਵੇਖਿਆ, ਬਿਸਮ ਅਸਚਰਜ ਸੁਣਿਆ ਹੈ, ਬਿਸਮਾਦ ਨਦਰੀ ਆਇਆ, ਅਸਚਰਜ ਤੋਂ ਅਸਚਰਜ ਹੀ ਉਹ ਨਜ਼ਰ ਆਇਆ ਹੈ। ਕਿਵੇਂ? ਜਲ ਥਲ ਮਈ ਅਲ ਪੂਰਨ ਸੁਆਮੀ ਘੱਟ ਘੱਟ ਰਹਿਆ ਸਮਾਇਆ। ਮਹੀ ਅਲ ਧਰਤੀ ਆਕਾਸ਼, ਜਲਾਂ ਥਲਾਂ ਵਿੱਚ ਪੂਰਨ ਹੈ ਸੁਆਮੀ, ਘੱਟ ਘੱਟ ਘਟੇ ਘਟਾਂ ਵਿੱਚ ਸਮਾਰਿਆ। ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਿਰੇ ਹਰੀ ਗੁਫੇ ਹਰੀ, ਇਹਾਂ ਹਰੀ ਉਹਾਂ ਹਰੀ, ਜ਼ਿਵੀ ਹਰੀ ਜ਼ਮਾਂ ਹਰੀ, ਅਲੇਖ ਹਰੀ ਅਭੇਖ ਹਰੀ ਅਦਵੈਖ ਹਰੀ। ਜ਼ਿਵੀ ਜ਼ਮਾਨ ਵਿਖਿਆ ਸਮਸਤ ਇੱਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਘਾਟ ਬਾਢ ਹੋਤ ਹੈ, ਨਾ ਹਾਣ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀ ਹੈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ। ਜਿਸ ਤੋਂ ਪੈਦਾ ਹੋਏ ਸੀ ਉਹਦੀ ਵਡਿਆਈ ਕਰਦਿਆਂ ਕਰਦਿਆਂ, ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਤੇ ਸਮਾਹੇ ਸਮਾਇਆ, ਉਹਦੇ ਵਿੱਚ ਅਭੇਦਤਾ ਹੋ ਗਈ ਹੈ। ਕੀਮਤ ਕੀਮਤ ਕੇ ਮੁੱਲ ਕਹਿਣ ਨਾ ਜਾਏ। ਹੁਣ ਕੋਈ ਮੁੱਲ ਨਹੀਂ ਕਿਹਾ ਜਾਂਦਾ, ਅਥਵਾ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਕੀਮਤ ਕਹਿਣ ਨਾ ਜਾਏ। ਜੇ

ਚੋਜ ਜਲਤਨੀ ਦੇ ਚੋਜ ਉਹ ਜੋ ਕਰ ਰਿਹਾ ਹੈ ਉਹਨਾਂ ਦਾ ਅੰਤ ਨਹੀਂ ਆਉਂਦਾ, ਉਹਨਾਂ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਐਸੇ ਚੋਜ ਨੇ। ਬਹਾਦਰ ਸ਼ਾਹ ਨੇ ਸੋਚਿਆ ਜਦੋਂ ਮੇਰੇ ਗਰੀਬ ਨਿਵਾਜ ਨੇ ਕਿਹਾ ਸੀ ਬਹਾਦਰ ਸ਼ਾਹ ਰਾਜ ਤੈਨੂੰ ਮਿਲ ਜਾਣਾ ਹੀ, ਔਰੰਗੇ ਨੂੰ ਸਾਡੇ ਹਵਾਲੇ ਕਰ ਦੀ, ਸਮਾਣੇ ਦੇ ਜਲਾਦ ਸਾਡੇ ਹਵਾਲੇ ਕਰ ਦੀ, ਪੀਰ ਬੁੱਧੂ ਸ਼ਾਹ ਦੇ ਕਾਤਲਾਂ ਨੂੰ ਸਾਡੇ ਹਵਾਲੇ ਕਰ ਦੀ। ਤਾਂ ਬਹਾਦਰ ਸ਼ਾਹ ਮੁੱਕਰ ਗਿਆ। ਸਤਿਗੁਰੂ ਮਹਾਰਾਜ ਨੇ ਕਿਹਾ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਰਾਜ ਭਾਗ ਤੈਨੂੰ ਲੈ ਦਿੱਤਾ। ਵਜ਼ੀਰਾਂ ਅਹਿਲਕਾਰਾਂ ਨੇ ਆਖਿਆ ਵੀ ਬਹਾਦਰ ਸ਼ਾਹ ਨੀਤੀ ਤੋਂ ਕੰਮ ਲੈ। ਕਹਿੰਦਾ ਕੀ ਕਰਾਂ? ਕਹਿਣ ਲੱਗਾ ਗੁਰੂ ਨੂੰ ਹੀਰਾ ਭੇਟਾ ਕਰ ਦੇ, ਗੁਰੂ ਉਹਦੇ ਤੇ ਲੋਭਮਾਨ ਹੋ ਜਾਣਗੇ, ਜਿਸ ਕੇ ਚਲਤ ਨਾ ਜਾਈ ਲਖਣੇ। ਤੇ ਬਹਾਦਰ ਸ਼ਾਹ ਨੇ ਥਾਲ ਰੱਖਿਆ, ਦੁਸ਼ਾਲਾ ਰੱਖਿਆ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਨਾਦੇੜ ਦੀ ਧਰਤੀ ਤੇ ਹੀਰਾ ਭੇਟਾ ਕਰ ਦਿੱਤਾ। ਗਰੀਬ ਨਿਵਾਜ ਮੇਰੇ ਸੱਚੇ ਪਾਤਸ਼ਾਹ ਬਾਜਾਂ ਵਾਲਾ ਪਿਤਾ ਕਹਿਣ ਲੱਗਾ ਬਹਾਦਰ ਸ਼ਾਹ ਕੀ ਊ? ਕਹਿਣ ਲੱਗਾ ਜੀ ਇਹ ਹੀਰਾ ਜੇ। ਸਾਹਿਬ ਜੀ ਕਹਿੰਦੇ ਕਾਹਦੇ ਵਾਸਤੇ? ਕਹਿਣ ਲੱਗਾ ਜੀ ਇਹ ਬੜਾ ਕੀਮਤੀ ਜੇ, ਇਹਦਾ ਮੁੱਲ ਨੀ ਜੇ ਦੱਸਿਆ ਜਾਂਦਾ, ਜਿਸ ਕੇ ਚਲਤ ਨਾ ਜਾਈ ਲਖਣੇ। ਤਾਂ ਮੇਰੇ ਸੱਚੇ ਪਾਤਸ਼ਾਹ ਨੇ ਚੱਕਿਆ ਹੀਰਾ, ਚੱਕ ਕੇ ਗੋਦਾਵਰੀ ਚ ਸੱਟ ਦਿੱਤਾ। ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਸੁੱਟ ਰਹੇ ਸੀ ਤਾਂ ਫਿਰ ਮੈਨੂੰ ਹੀ ਵਾਪਸ ਕਰ ਦਿੰਦੇ ਹੋ, ਕੌਣ ਮੇਰੇ ਗੁਰੂ ਦੀ ਵਡਿਆਈ ਕਰੇਗਾ? ਗੋਦਾਵਰੀ ਦੇ ਜਲ ਨੇ ਮਾਰੀ ਛਲ, ਕੰਡੇ ਤੇ ਹੀਰਿਆਂ ਦਾ ਢੇਰ ਲੱਗ ਗਿਆ। ਆਖੋ ਸਤਨਾਮ ਸ਼੍ਰੀ ਸੱਚੇ ਪਾਤਸ਼ਾਹ। ਕਹਿਣ ਲੱਗੇ ਬਹਾਦਰ ਸ਼ਾਹ ਹੀਰਿਆਂ ਦਾ ਲੱਗ ਗਿਆ ਢੇਰ, ਪਰ ਜਿਹੜਾ ਤੇਰਾ ਹੀਰਾ ਨਾ ਪਛਾਣ ਕੇ ਉਹੀ ਚੱਕਣੇ, ਬਾਕੀਆਂ ਨੂੰ ਹੱਥ ਨਾ ਲਾ ਬੈਠੀ, ਕੌਣ ਮੇਰੇ ਗੁਰੂ ਦੀ ਵਡਿਆਈ ਕਰੇਗਾ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਮੇਰੇ ਗੁਰੂ ਦੀ ਵਡਿਆਈ ਵੱਡੀ ਹੈ। ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਬਚਨਾਂ ਦੀ ਸਾਂਝ ਕਰਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹਿਲ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਰੇ ਮਾਈ ਭਾਈ ਗੱਜ ਕੇ ਆ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ੈ ਰਿਆਇਤ ਦੇਖ ਦੇਖ ਬਤੇ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰਾਂਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਦ ਆਪ ਜੀ ਨੇ ਪ੍ਰਕਾਸ਼ ਮਨੁ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਦ ਆਪ ਜੀ ਦੀ ਹਜ਼ੂਰੀ ਵੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ੋ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸਤ ਸਪਸ਼ਟ ਬਾਣੀ ਪੜ੍ਹਦੀ ਦਾਤ ਬਖਸ਼ੀ ਨਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾਲ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤਾਂ ਬਖਸ਼ਣੀਆਂ ਸੇਵ ਪਰਿਵਾਰ ਵੱਲੋਂ ਆਪਣੇ ਬੱਚੇ ਜਗਸ਼ਾਨ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਵਾ ਸਰਦਾਸ ਬੇਨਤੀ ਕਰਦੇ ਹਨ ਸੁਖਬੀਰ ਸਿੰਘ ਪਰਮਿੰਦਰ ਕੌਰ ਵੱਲੋਂ ਬੱਚੇ ਦਾਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਹਰਜਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੀ ਕਾਰਜ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਪਰਿਵਾਰਾਂ ਦੀ ਬੇਨਤੀ ਹੈ ਗੁਰਮਤਿ ਸਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤੋਂ ਦੀ ਅੱਗੇ ਬਖਸ਼ੋ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਹਨੇ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤਾਖਿਆ ਹਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਬਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਝੁਨਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ ਉਪਜ

ਬਿਸਮ ਪੇਖੈ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਹੀਲ ਪੂਰਨ ਸਵਾਮੀ ਘਟ ਘਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹੇ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਿਸਹੇ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਬੈਠੀ ਸਾਧ ਸੰਗਤ ਜੀਵਨ ਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰੀਆਂ ਭਰੀਆਂ ਹਨ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪਾਠ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਸਾਧ ਸੰਗਤ ਜੀ ਜਦੋਂ ਅਰਦਾਸ ਹੁੰਦੀ ਹੈ ਉਦੋਂ ਵੀ ਖਲੋ ਜਾਣਾ ਚਾਹੀਦਾ ਉੱਥੇ ਖਲੋ ਹੀ ਜਾਂਦੇ ਹੋ ਆਪ ਜੀ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਜਦੋਂ ਹੁਕਮਨਾਮਾ ਅਸੀਂ ਲੈ ਰਹੇ ਹੋਈਏ ਆਪ ਜੀ ਤੋਂ ਮੱਥਾ ਨਾ ਟੇਕਿਆ ਕਰੋ ਉੱਥੇ ਬੈਠ ਕੇ ਹੁਕਮਨਾਮਾ ਸਰਵਣ ਕਰਨਾ ਚਾਹੀਦਾ ਹੈ ਆਪ ਜੀ ਬਹੁਤ ਵਾਰੀ ਬੇਨਤੀਆਂ ਕਰ ਚੁੱਕੇ ਹਾਂ ਹੁਕਮਨਾਮਾ ਜਦੋਂ ਵੀ ਗੁਰਦੁਆਰਾ ਸਾਹਿਬ ਆਈਏ ਕੋਈ ਲੈ ਰਿਹਾ ਹੋਵੇ ਸਰਵਣ ਕਰਾ ਰਿਹਾ ਹੋਵੇ ਉਦੋਂ ਬੈਠ ਜਾਣਾ ਚਾਹੀਦਾ ਬੈਠ ਕੇ ਹੁਕਮ ਗੁਰੂ ਮਹਾਰਾਜ ਜੀ ਤੁਹਾਨੂੰ ਸੁਣਾ ਰਹੇ ਨੇ ਸਾਡੇ ਰਾਹੀਂ ਬਚਨ ਆਪਣੇ ਸੁਣਾ ਰਹੇ ਬਹਿ ਕੇ ਸਰਵਣ ਕਰੀਏ ਹੁਕਮ ਕੀ ਹੈ ਗੁਰੂ ਮਹਾਰਾਜ ਦਾ ਉਦੋਂ ਮੱਥਾ ਟੇਕਣ ਦੀ ਲੋੜ ਨਹੀਂ ਹੈ ਉਪਰੰਤ ਜਦੋਂ ਹੁਕਮਨਾਮਾ ਸਮਾਪਤੀ ਫਤਿਹ ਗਜਾਈ ਜਾਏ ਉਦੋਂ ਮੱਥਾ ਟੇਕਿਆ ਕਰੋ ਅਤੇ ਦੂਸਰੀ ਬੇਨਤੀ ਹੈ ਜਦੋਂ ਅਸੀਂ ਤਾਬਿਆਂ 'ਤੇ ਬੈਠੇ ਹਾਂ ਉਦੋਂ ਚੌਰ ਕਰਨ ਦੀ ਲੋੜ ਨਹੀਂ ਹੈ ਉਦੋਂ ਸਾਡਾ ਕੰਮ ਹੈ ਚੌਰ ਕਰਨਾ ਕਿਉਂਕਿ ਆਪ ਜੀ ਕਈਆਂ ਨੂੰ ਪਤਾ ਨਹੀਂ ਸਾਡੇ ਉੱਤੇ ਚੌਰ ਕਰੀ ਜਾ ਰਹੇ ਹੈ ਬਾਂਹ ਲੰਬੀ ਕਰਕੇ ਵੱਡਾ ਅਗਾਂਹ ਬਾਂਹ ਨਵੀਂ ਮਹਾਰਾਜ ਤੋਂ ਚੌਰ ਕਰਨਾ ਚਾਹੀਦਾ ਹੈ ਇੱਕ ਤਰ੍ਹਾਂ ਦਾ ਸੋ ਇਹ ਗਲਤੀ ਹੈ ਸਾਡੀ ਪਰ ਸਾਡਾ ਫਰਜ਼ਬੰਦ ਧਾਰ ਆਪ ਜੀ ਨੂੰ ਬੇਨਤੀ ਕਰਕੇ ਸਮਝਾਈਏ ਵੀ ਜਦੋਂ ਅਸੀਂ ਬੈਠੇ ਹੋਈਏ ਤਾਬਿਆਂ 'ਤੇ ਉਦੋਂ ਚੌਰ ਕਰਨ ਦੀ ਲੋੜ ਨਹੀਂ ਹੈ ਆਪ ਜੀ ਨੂੰ ਜਦੋਂ ਮਹਾਰਾਜ ਦੇ ਤਾਬਿਆ ਕੋਈ ਨਹੀਂ ਬੈਠਾ ਉਦੋਂ ਚੌਰ ਕਰੋ ਹਾਂ ਕਿਤੇ ਬਹੁਤਾ ਦਿਲ ਕਰ ਰਿਹਾ ਹੈ ਸ਼ਰਧਾ ਉਪਜੀ ਹੈ ਤਾਂ ਆਪ ਜੀ ਚੌਰ ਕਰੋ ਪਰ ਗੁਰੂ ਮਹਾਰਾਜ ਦੇ ਉੱਤੇ ਚੌਰ ਕਰੋ ਸਾਡੇ ਉੱਤੇ ਚੌਰ ਨਾ ਕਰੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੁਣ ਬੇਨਤੀ ਹੈ ਜਿਨ੍ਹਾਂ ਪਰਿਵਾਰਾਂ ਵੱਲੋਂ ਕੱਲ੍ਹ ਅਖੰਡ ਪਾਠ ਸਾਹਿਬ ਪ੍ਰੋਗਰਾਮ ਹਨ ਉਹ ਅਖੰਡ ਪਾਠ ਸਾਹਿਬ ਦੇ ਰੂਮ 'ਚ ਜਾਣ ਉੱਥੇ ਮਾਧੀ ਅਰਦਾਸ 'ਚ ਸ਼ਾਮਿਲ ਹੋਣ ਜੀ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੰਗ ਗੁਰ ਪ੍ਰਸ਼ਾਦ ਜਪ ਆਦਿ ਸਾਚੀ ਜੁਗਾਦਿ ਸਾਚੀ ਹੈਪੀ ਸਾਚੀ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕੇ ਕਿਉਂਕਾਰ ਸਤਿਗੁਰ ਪ੍ਰਸ਼ਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੂ ਕਲ ਕਲੇਸ਼ ਤਨ ਮੈਂ ਮਿਟਾਵੂ ਸਿਮਰੋ ਜਾਸ ਬਸੰਬਰ ਏਕੈ ਨਾਮ ਜਪ ਤਗ ਅਨੰਤ ਅਨੇਕੈ ਵੇਦ ਪ੍ਰਾਣ ਸਿਮਰ ਸਦਾ ਕਰ ਕਿਨੇ ਰਾਮ ਨਾਮ ਏਕਾਕਰੀ ਕਿਨਕਾ ਏਕ ਜੇ ਜੀ ਬਸਾਵੀ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਕੀ ਏਕੈ ਦਰਸ ਤੁਹਾਰੂ ਨਾਨਕ ਉਨ ਸੰਗ ਮੋਹੇ ਅਧਾਰੂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹੁ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੀ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਿਸੇ ਬਿਗਨ ਨਾ ਲਾਗੇ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਪਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਵਨ ਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਿਧ ਸਿੱਧ ਨਾਉ ਨਿਧੀ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧੀ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਈ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗਿਉ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੇ ਸੂਜੈ ਪ੍ਰਭ ਕੈ ਸਿਮਰਨ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਕੀ ਮਲ ਜਾਏ ਅੰਮ੍ਰਿਤ ਅੰਮ੍ਰਿਤ ਮਾਹੀ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰ ਸਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਿਮ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੈ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਤ ਲਗ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸਮੁਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗੇ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਣੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰੀ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸ਼ਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗ ਬੇਦ ਉਪਾਏ ਹਰ ਸਿਮਰ ਪਏ ਸਿਰ ਜਦਾਤੇ ਹਰ ਸਿਮਰਨ ਨੀ ਚੌਂਕੁਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲਾ ਕਾਰਾ ਹਰ ਸਿਮਰ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨ ਕਟ ਕਟ ਨਾਥ ਅਨਾਥੀ ਸਰਨ ਤੁਮਾਰੀ ਆਯੂ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋ ਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਪੁਣ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੂ ਸੂਖ ਕਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
लाख करोड़ी बंद न परे हर का नाम जपत निस्तरे अनक माया रंग तिखना बजावे हर का नाम जपत अकावे जे मारे गे जात अकेला तै हर नाम संग होत सहेला ऐसा नामन सदा त्याई है नाने गुरमुख परमगत पाई है छूटत नाही कोट लख बाही नाम जपतै पार पराही अनक बिगन जाय आई संघारे हर का नाम तत्काल उदारे अनक जोन जन्मे मर जाम नाम जपत पावी विश्राम हउ मैला मल कभूना धोवी हर का नाम कोट पप खोवी ऐसा नाम जपो मन रंग नानक पाई है साध कै संग जे मर कै गणे जाह न कोसा हर का नाम उहा संग तोसा जे पेंडे मैं अंद गबारा हर का नाम संग उजियारा जहां पन तेरे को ना संजानू हर का नाम ता नाल पिछानू जै महा पैन तप्त बहु काम तै हर के नाम की तुम ऊपर छाम जै तिरखा मन तुझे आकरखे तै नानके हर हर अमृत बरखै भगत जना के बर्तन नाम संत जना कै मन विश्राम हर का नाम दास की ऊट हर के नाम उतरे जनकूट हर जस करत संत दिन रात हर हर औखद साध कमात हर जन के हर नाम निदान पार ब्रह्म जन की नो दान मन तन रंग रते रंगे कै नानक जन कै बिरत बबेके हर का नाम जन को मुक्त जुगते हर कै नाम जन को तृप्त पुगते हर का नाम जन का रूप रंगे हर नाम जपत का परे न भंग हर का नाम जन की वडियाई हर के नाम जन शोभा पाई हर का नाम जन को पुग जोग हर नाम जपत कुछ नाही बियोग जन राता हर नाम की सेवा नानक पूजै हर हर देवा हर हर जन कै माल खजीना हर तन जन को या प्रभ दीना हर हर जन कै ऊट सतानी हर प्रताप जनावर न जाने ओत पोत जन हर रस राते सुन समाध नाम रस माते आठ पैर जन हर हर जपै हर का भगत प्रगट नहीं छपे हर की भगत मुक्त बहु करे नानक जन संकेते तरे पार जाते हर कु नाम काम तेन हर हर गुणगाम सबते उत्तम हर की कथा नाम सुनत दर दुख लता नाम की महिमा संतरित बसा संत प्रताप दुर्त सब नसा संत का संग वड़े पागी पाईया संत की सेवा नाम त्याई है नाम तुल कशावर ना हुई नाने गुरमुख ना पावे जन कोई सलोक बहु शास्त्रे बहु सिमरते पेके सर्ब टडोले पूज सनाही हर हरे नानक नाम अमोल अष्टपदी जाप ताप ज्ञान सब ध्यान खड़ शास्त्र सिमरत वख्यान योग ब्यास कर्म धर्म किरिया सगल त्याग मन मत दे फिरिया अनक प्रकार किए बहु जतना पुण दान होमे बहु रतना सिर कटाए होमे कर राती वर्त नेम करे बहु पाती नहीं तुल राम नाम बिचारी नाने गुरमुख नाम जपिया एक बार नौखंड पृथ्वी फिर चिर जीवै महा उदास तपी छरथी वै अगन मैं होवत पराण कनक ऐसव हैवर पुम दान न्यौली कर्म करे बहु आसन जैन मार्ग संजमत साधन निमख निमख कर सिर कटावै तो भी हम मैं मैल न जावे हर के नाम संसर कुछ नाही नाने गुरमुख नाम जत गत पाही मन कामना तीर दे छूटे गर्व गमाना मन ते हूटे सोच करे दिन सौ रात मन की मैल ना तन ते जात इस देही को बहु साधना करे मन ते कभू ना बिखिया टरे जल तो वे बहु दे अनीत सुध कहा होई काची पीत मन हर के नाम की महिमा उच नानक राम उदरे तित बहु मूच बहुत सियानप जम का पौ ब्यापे अनक जतन कर तिसना न त्रापी पेख अनेक अगन नहीं बूझे कोट अपै दरगह नहीं सीजे छूट सनाही उब प्याल मोह ब्यापे माया जाल अवर करतूत सगली जम डाने गोंद भजन बिन तिल नहीं माने हर का नाम जब दुख जाए नानक बोले सहज सभाई चार पदार्थ जे को मांगे सात जना की सेवा लागे जे कोई अपना दुख मटावे हर हर नाम हृदय सदगावे जे कोई अपनी शोभा लोरे साध संग ए हों में छोरे जे को जन्म मरण ते डरे साध जना की सरनी परे जिस जन को प्रभ दर्श प्यासा नानक ता कै बल बल जासा सगल पुरख मा पुरख प्रधान साध संग जा का मिटिया अभिमान आपस को जो जाने नीचा सो गणिया सब ते ऊंचा
ਜਾਂ ਕਾਮਨ ਹੋਏ ਸਗਲ ਕੇਰੇ ਨਾ, ਹਰ ਹਰ ਨਾਮ ਤਿੰਨ ਕੱਟ ਕੱਟ ਕੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਮਾਣੇ ਕੋ ਪ੍ਰਭ ਤੇਰੂ ਮਾਨ, ਸਗਲ ਕਟਾਕੋ ਦੇਵ ਉਦਾਨ, ਕਰਨ ਕਰਾਵਣ ਹਾਰ ਸਵਾਮੀ, ਸਗਲ ਕਟਾਕੇ ਅੰਤਰ ਜਾਮੀ, ਆਪਣੀ ਗਤਮਤ ਜਾਨੋ ਆਪੇ, ਆਪਣ ਸੰਗ ਆ ਪ੍ਰਭ ਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਮੈਂ ਸਿਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹੀ ਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਨ ਰਸਨ ਬਖਾਣੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਾ ਘਟ ਵਸੇ ਹਰ ਨਾਮ ਸਲੋਕ, ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲੇ, ਜਿਨ ਕੀਆ ਤਿਸ ਚੀਤ ਰਾਖੇ, ਨਾਨਕ ਨਿਭ ਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣਚੇਤ ਪਰਾਣੀ, ਕਵਣ ਮੂਲ ਤੇ ਕਵਣ ਦਿਸ਼ਟਾਣੀ, ਜਿਨ ਤੂੰ ਸਾਸ ਸਵਾਰ ਸਿਗਰਿਆ, ਗਰਭ ਅਗਨਮਾ ਜਿਨੇ ਉਭਾਰਿਆ, ਬਾਹਰ ਵਿਵਸਥਾ ਤੁਝੇ ਪਿਆਰ ਹੈ ਦੁੱਧ, ਪਰ ਜੋਬਣ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਹੋ ਤੋ ਨਾਨਕ ਸੀਜੇ, ਜੇ ਪ੍ਰਸਾਦਾਰੇ ਉੱਪਰ ਸੁਖ ਬਸੈ, ਸੁਤ ਪਰਾਦਮੀਤ ਬਨੰਤਾ ਸੰਘ ਹਸੇ, ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਈ ਪਵਨ ਪਾਵਕ ਅਮੁਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤੇ ਪਵਕਰ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦੰਤ ਜੋ ਰੱਖਣ ਹਾਰ, ਤਿਸੇ ਉਪਰੀਤ ਨਾ ਕਰੇ ਗਵਾਰ, ਜਾਂ ਕੀ ਸੇਵਾ ਨਮ ਨਿਧ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ, ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾਂ ਕੀ ਟੈਲ ਪਾਵੇ ਦਰਗਾਹ ਮਾਣ, ਤਿਸੇ ਬਸਾਰੇ ਮੁਗਧ ਅਜਾਨ, ਸਦਾ ਸਦਾ ਇਹੋ ਭੁੱਲਣ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੁਅਸਥਿਰ ਕਰਮਾਨੇ, ਜੋ ਹੋਮਣ ਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸਰਮ ਕਰੇ, ਸੰਗ ਸਹਾਈ ਤਿਸ ਪਰ ਹਰੇ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਪਸਮ ਸੰਗ ਹੋਈ, ਅੰਧ ਕੂਬ ਮੈਂ ਤਿਤ ਬਿਕਰਾ ਲੇ, ਨਾਨੇ ਕੱਢ ਲਿਹੋ ਪ੍ਰਭ ਦਿਆਲੇ, ਕਰਤੂਤ ਪਸੂ ਕੇ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਸ ਨਹੀਂ ਕਿਛ ਕਰੇ ਸਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸੁਹਾਣ, ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈ ਤਰੇ ਅਥਾਹ, ਜਾਂ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਣੇ ਅੰਦਾ ਕੈਸੇ ਮਾਰਗ ਪਾਵੇ, ਕਰ ਗੈ ਲਿਹੋ ਉਣ ਬਹਾਵੇ, ਕਾਂ ਬੁਜਾਰਤ ਬੂਜੇ ਡੋਰਾ, ਨਿਸਕਹੀ ਉਤੋਂ ਸਮਝੇ ਪੂਰਾ, ਕਹਾਂ ਬਿਸਨਪਤ ਗਾਵੇ ਗੁੰਗ, ਜਤਨ ਕਰੇ ਤੋ ਵੀ ਸਰਪੰਗ, ਕੈ ਪਿੰਗਲ ਪਰਬਤ ਪਰ ਪਵਣ, ਨਹੀਂ ਹੋ ਤੂੰ ਹਾ ਉਸ ਗਵਣ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਾਹੀ ਸੂ ਆਵੇ ਨਾ ਚੀਤ, ਜੋ ਬਰਾਈ ਤਾਂ ਸਿਉ ਪ੍ਰੀਤ, ਬਲੂਆ ਕੇ ਕਰੈ ਪੀਤਰ ਬਸੇ, ਨੰਦ ਕੇਲ ਮਾਇਆ ਰੰਗ ਰਸੇ, ਦਿਰ ਕਰ ਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜ ਹੈ ਚੀਤ, ਬੈਰ ਵਿਰੋਧ ਕੰਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤਰੋਹ, ਆਹੋ ਜਗਤ ਬਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੂੰ ਪੈਰ ਦਾਸ, ਜੀ ਉਹ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੇ ਸੂਤਰ ਤਾਰੇ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋਡ ਕੈ, ਲਾਗੇ ਆਣ ਸਵਾਈ, ਨਾਨਕ ਕਹੂ ਨਾ ਸਿਜੇ, ਬਿਨਾ ਮੈਂ ਪਤ ਜਾਏ ਅਸ਼ਟਪਦੀ, ਦਸ ਬਸਤੂਲੇ ਪਾਛੇ ਪਾਵੇ, ਏਕ ਬਸਤ ਕਰਨ ਬਿਖੋਟ ਗਵਾਵੇ, ਇੱਕ ਵੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੂ ਕਾਂ ਕਰੇ, ਜਿਸ ਠਾਕਰ ਸਿਉ ਨਾ ਹੀ ਚਾਰਾ, ਤਾਂ ਕਿਉਂਕਿ ਜੇ ਸਦ ਨਮਸਕਾਰਾ, ਜਾਂ ਕੈ ਮਨ ਲੱਗਾ ਪ੍ਰਭ ਮੀਠਾ, ਸਰਬ ਸੁਖ ਤਾਂ ਹੂੰ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ, ਅਗਨੰਤ ਸਹੁ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਛ ਬਾਹਰ ਸਾਹ ਲੇ, ਅਗਿਆਨੀ ਮਨ ਰੋਸ ਕਰੇ,
अपने प्रतीत आप ही खोवे, बाहर उसका विश्वास न होवे। जिसकी बस्त से आगे राखे, प्रभ की आज्ञा मान माथे, उसते चौगन करे निहाल। नानक साहिब सदा दयाल, अनक पात माया के हित, सर पर होवत जान अनेत। बिरखी साया स्यो रंग लावे, ओ बिन से ओ मन पछतावे। जो दिसे सो चाल लनहार, लपट रहो तै अंधार। बटाऊ सो जो लावे नेह, ताको हाथ ना आवे केहे। मन हर के नाम की प्रिय सुखदाई, कर कृपा नानक आपे ले लाई। मिथ्या तन धन कटंब संभाया, मिथ्या होमे ममता माया। मिथ्या राज जुबन तन माल, मिथ्या काम क्रोध विकराल। मिथ्या रथ हस्ति असबस्तरा, मिथ्या रंग संग माया पीख हस्ता। मिथ्या त्रो मोहो अभिमान, मिथ्या आप सुपर करत गमान। अस्थिर भगत साध की शरण, नानक जप जप जीवे हर के चरण। मिथ्या सरवण पर निंदा सुन है, मिथ्या हस पर दर्ब को हिर है। मिथ्या नेत्र पीत पर तरिया रुपाद, मिथ्या रसना पूजन अनस्वाद। मिथ्या चरण पर विकार को तावी, मिथ्या मन पर लोभ लबावी। मिथ्या तन नहीं पर उपकारा, मिथ्या बास लेत बेकारा। बिन बूझे मिथ्या सब पे, सफल दे नानक हर हर नाम ले। बिरथी साक्त की आरजा, साच बिना कै होवत सूचा। बिरथा नाम बिना तन आंदी, मुखिया बुता कै दरगंध। बिन सिमरदन रैन बिरथा बहाई, मेघ बिना ज्यो खेती जाई। गोविंद भजन बिन बिरथे सब काम, ज्यों किरपन के नरार्थ दाम। तन तन दे जन जा कट बस्यो हर नाउ, नानक ता कै बल बल जाऊं। रहत अवर कश अवर कमावती, मन नहीं प्रीत मुखो गंडलावती। जानन हार प्रभु परबीन, बाहर पेख ना काहू पीन। अवर अपदेसे आप न करे, आवत जावती जन में मरे। जिसके अंतर बसै निरंकार, तिसकी सीख तरह संसार। जो तुम पाने तिन प्रभ जाता, नानक उन जन चरण पराता। करो बेनती पर ब्रह्म सब जाने, अपना किया आपे माने। आपे आप अब करतन बेड़ा, किसे दूर जनावत किसे बजावत नेरा। पाओ सियाणप सगल ते रात, सबके जाने आत्म की रात। जिस पावे तिसले लड़ लाई, थान थनंतर रहा समाई। सो सेवक जिस कृपा करी, निमख निमख जप नानक हरी सलोक। काम क्रोधे अर लोभ मोह, बिन सजाए अह मेव। नानक प्रभ शरणागति, कर प्रसाद गुरदेव अष्टपदी। जे प्रसाद सती अमृत खाहे, तिस ठाकर को रख मन माही। जे प्रसाद संगत तन लावी, तिसको सिमरत परम गत पावी। जे प्रसाद बसे सुख मंदर, तिसे त्याई सदा मन अंदर। जे प्रसाद ग्रह संग सुख बसना, आठ पैर सिमरो तिस रसना। जे प्रसाद रंग रस पोग, नानक सदा त्याई है त्यावन जोग। जे प्रसाद पट परंबर हंडावी, तिसे त्याग तावर लबावी। जे प्रसाद सुख से सोई जे, मन आठ पैरी ताका जस गवीजे। जे प्रसाद तुझ सब को माने, मुख ताको जस रसन बखाने। जे प्रसाद तेरो रहता धर्म, मन सदा त्याई केवल पार ब्रह्म। प्रभ जी जब दर गह मन पावी, नानक पत सेती कर जावी। जे प्रसाद रो कंचन देही, लिव लावो तिस राम स्नेही। जे प्रसाद तेरा उल्ला रहते, मन सुख पावे हर हर जस कहते। जे प्रसाद तेर सगल सिद्र टाके, मन सरनी पर ठाकुर प्रभ ताके। जे प्रसाद तुझ को ना पहुंचे, मन साथ साथ सिमरो प्रभ विचे। जे प्रसाद पाई दुर्लभ दे, नानक ताके भगति करे। जे प्रसाद पूखन पहरी जय, मन तिस सिमरत कुआल सकीजे। जे प्रसाद स्वस्थ सवारी, मन तिस प्रभ को कबू ना बिसारी। जे प्रसाद भग मिलख तना, राख परोई प्रभ अपने मना। जिन तेरी मन बंत बनाई, उठ बैठ सा तिसे त्याई। तिसे त्याई जो एक अलखे, इहा उहा नानक तेरी रखे। जे प्रसाद करे पुन बहु दान, मन आठ पैर कर तिसका त्यान। जे प्रसाद तू चार बिहारी, तिस प्रभ को सा सा चितारी। जे प्रसाद तेरा सुंदर रूप, सो प्रभ सिमरो सदा अनूप। जे प्रसाद तेर नीकी जात, सो प्रभ सिमर सदा दिन रात। जे प्रसाद तेरी पत रहे, गुर प्रसाद नानक जस कहे। जे प्रसाद सुने करनाद, जे प्रसाद पीखे बिस्माद। जे प्रसाद बोले अमृत रसना, जे प्रसाद सुख सहजे बसना। जे प्रसाद हस्त कर चले, जे प्रसाद सपूरन फले। जे प्रसाद परम गत पावे, जे प्रसाद सुख सहज समावे। ऐसा प्रभ त्याग अवर कत लागू, गुर प्रसाद नानक मन जागू।
ਜੇ ਪਰਸਾਤੋ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਬਸਾਰ ਜੇ ਪਰਸਾਤੇ ਰਾ ਪ੍ਰਤਾਪ ਰੇ ਮਨ ਮੁਰਤੂ ਤਾਂ ਕੋ ਜਾਪ ਜੇ ਪਰਸਾਤਿਰ ਕਾਰਜ ਪੂਰੇ ਤਿਸੇ ਜਾਣ ਮਨ ਸਦਾ ਹਜੂਰੇ ਜੇ ਪਰਸਾਤੋ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਈ ਜਪੈ ਸੋ ਨਾਉ ਆਪ ਗਵਾਈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਮਦਾਨ ਪ੍ਰਭ ਤੇਰੀ ਮਯਾ ਆਪੋ ਕਛੂ ਨਾ ਕਿਨਹੂੰ ਲਿਆ ਜਿ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨ ਕਹਿ ਕਛੂ ਨਾ ਹਾਥ ਸਲੋਕ ਅਗਮ ਗਦ ਪਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਈ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੋ ਉਪਰ ਜਤਨ ਸਾਧਕੀ ਮਹਿਮਾ ਵਰਨ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪਰਮ ਮਹਿ ਸਮਾਣੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁੱਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੂੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨਾ ਕਤੂ ਧਾਵੀ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕਹਿ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕਰਬਾਣ ਸਾਧਕ ਸੰਗ ਸਭ ਕੁੱਲ ਉਦਾਰੇ ਸਾਧ ਸੰਗ ਸਾਜਨ ਮੀਤ ਖਟਮ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਭਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ ਘਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੇ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਬਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧਕ ਸੰਗ ਸੁਣਿਓ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਾਗੇ ਪ੍ਰਭ ਮੀਠਾ ਸਾਧੂ ਕੇ ਸੰਗ ਕਟ ਕਟ ਡੀਠਾ ਸਾਧ ਸੰਗ ਪਏ ਆਗਿਆ ਕਰੀ ਸਾਧ ਸੰਗਤ ਪਈ ਹਮਾਰੇ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਯੋਗ ਸਾਧਕੀ ਮਹਿਮਾ ਬੇਦ ਨ ਜਾਣੇ ਜੇ ਤਾਂ ਸੁਣੇ ਤੇ ਤਾਂ ਬਖਿਆਨੇ ਸਾਧਕੀ ਉਪਮਾ ਤੈ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾ ਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨਾ ਪੇਖੇ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰ ਲੇਪ ਜੈਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਰ ਦੋਖ ਜੈਸੇ ਸੁਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਣ ਬ੍ਰਹਮ ਗਿਆਨੀ ਕਹਿ ਤੀਰ ਜੇਕ ਜੁੰਬ ਸਦਾ ਕੋ ਖੋਦੇ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਓ ਨਾਨਕ ਜੋ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਗਾਸ ਜੈਸੇ ਤਾਰੇ ਉਪਰ ਆਕਾਸ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਹੀਂ ਅਭਿਮਾਨ ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ
ब्रह्म ज्ञानी की दिष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल युक्ता, ब्रह्म ज्ञानी का पूजन ज्ञान, नानक ब्रह्म ज्ञानी का ब्रह्म त्यान, ब्रह्म ज्ञानी एक उपरयास, ब्रह्म ज्ञानी का नहीं विनाश, ब्रह्म ज्ञानी का गरीबी समाह, ब्रह्म ज्ञानी का पर उप, ब्रह्म ज्ञानी का गरीबी समाह, ब्रह्म ज्ञानी क्या हुई सुफला, ब्रह्म ज्ञानी सुफल फला, ब्रह्म ज्ञानी पर पुकार महा, ब्रह्म ज्ञानी क्या नाही तंदा, ब्रह्म ज्ञानी लेते अतावत बंदा, ब्रह्म ज्ञानी क्या हुई सुफला, ब्रह्म ज्ञानी सुफल फला, ब्रह्म ज्ञानी संग सगल उदार, नानक ब्रह्म ज्ञानी जपे सगल संसार, ब्रह्म ज्ञानी क्या एक क्या रंग, ब्रह्म ज्ञानी क्या बसे प्रभ संग, ब्रह्म ज्ञानी क्या नाम आधार, ब्रह्म ज्ञानी क्या नाम परिवार, ब्रह्म ज्ञानी सदा सद जागते, ब्रह्म ज्ञानी अहबन त्यागते, ब्रह्म ज्ञानी के मन परमानंद, ब्रह्म ज्ञानी कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी क्या हुई है चिंत, ब्रह्म ज्ञानी का निर्मल मंत, ब्रह्म ज्ञानी जिस करे प्रव्याप, ब्रह्म ज्ञानी का बड़ प्रताप, ब्रह्म ज्ञानी का दर्श बड़ पागी पाइया, ब्रह्म ज्ञानी को बल बल जाइया, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाही, ब्रह्म ज्ञानी का सगल मन माहे, ब्रह्म ज्ञानी कौन जाने भेद, ब्रह्म ज्ञानी को सदा आदेश, ब्रह्म ज्ञानी का कथा न जाए अताखर, ब्रह्म ज्ञानी सर्व का ठाकुर, ब्रह्म ज्ञानी के मित कौन बखाने, ब्रह्म ज्ञानी गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सब जीव नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरख विदाता, ब्रह्म ज्ञानी अनाथ का नाथ, ब्रह्म ज्ञानी का सभी ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उतारे जो अंतरनाम शर्मा पिखे भगवान, निमुख निमुख ठाकर नमस्कार, नानको अपर सगल निस्तारे अष्टपदी, मिथ्या ना ही रसना परस, मन में प्रीत निरंजन दर्स, परतरा रूप न पेखे नेत्र, साध की टल संसंग हेत, कर न सुने का हु की निंदा, सब ते जाने आपस को मंदा, गुर प्रसाद बिखे पर हरे, मन की बासना मन ते टरे, इंद्री जित पंच दोख ते रहते, नानकोट मदे को ऐसा अपरस, वैष्णु सोजिस उपर सुपरसिन, विष्ण की माया ते हुए पिन, कर्म करत हुए निकर्म, तिस वैष्णु का निर्मल धर्म, कौ फल की इच्छा नहीं बासे, केवल भगत कीर्तन संग राचे, मन तने अंतर सिमरन गपाल, साबी ऊपर होवत कृपाल, आप दृढ़ अवरा नाम जपावे, नानक हो वैष्णु परम गत पावे, भगवती भगवंत भगत का रंग, सगल त्यागे दुष्ट का संग, मन ते बिनसे सगला भरम, कर पूजा सगल पार ब्रह्म, साध संग पापा मल खोवे, तिस भगवती की मत उत्तम होवे, भगवंत की टाल करे नित नीत, मन तने अर्पे बिसन प्रीत, हर के चरण हृदय बसावे, नानक ऐसा भगवती भगवंत को पावे, सो पंड जो मन प्रबोध, राम नाम आत्मा सोध, राम नाम सारस पीवे, उस पंडित के उपदेश जग जीवे, हर की कथा हृदय बसावे, सो पंडित फिर जोन न आवे, वेद प्राण सिमरत बूझे मूल, सुख में जाने अस्तूल, चौं वरनाम को दे उपदेश, नानक उस पंडित को सदा आदेश, बीज मंत्र सर्व को ज्ञान, चौं वर्ण मैं जपे कौ नाम, जो जो जपे तिस की गत हुए, सा संग पावे जन कोए, कर कृपा अंतर उर तारे, पशु प्रेत मुक्त पाथर को उतारे, सर्व रोग का औखद नाम, कल्याण रो मंगल गुण गाम, कहूं जुगत किते न पाइया धर्म, नानक तिस मिले जिस लिखिया तुर कर्म, जिसके मन पर ब्रह्म का निवास, तिसका नाम सत रामदास, आत्म राम तिस नदरी आया, दाद संतन पाए तन पाया, सदा निकट निकट हर जान, सो दास दर गै परवान, अपने दास को आप कृपा करे, तिस दास को सब सो जी परे, सगल संग आत्म उदास, ऐसी जुगत नानक रामदास, प्रभ की आज्ञा तुम हितावे, जीवन मुक्त सौ कहावे, तैसा हरक तैसा उसोग, सदा अनंत नहीं बियोग, तैसा स्वर्ण तैसी उसमाटी, तैसा अमृत तैसी बिखाटी, तैसा मान तैसा अभिमान, तैसा रंग तैसा रह जान, जो वरताए साई जुगत, नानक पुरख कहिया जीवन मुक्त, पार ब्रह्म के सगले ठाओ,
ਜਿਜਿਤ ਕਰ ਰਾਖੀ ਤੈਸਾ ਤਿੰਨਾਉ ਆਪੇ ਕਰਨ ਕਰਾਮਣ ਜੋਗ ਪ੍ਰਾਪਾ ਵੀ ਸੋਈ ਫਨ ਹੋਗ ਪਸਰੇ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਰ ਬ੍ਰਹਮ ਕੈ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਹੇ ਅਨ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰੇ ਨਾਨਕ ਰਚਨਾ ਪ੍ਰਭ ਰਚੇ ਬਹੁਵਿਧਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸ਼ਿਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਾਬ ਕਾਬ ਵਿਚਾਰੇ ਕਈ ਕੋਟ ਨਾਮ ਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਿਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁੱਖ ਨ ਕਰਹਿ ਕਈ ਕੋਟ ਮਾਇਆ ਸ਼ਰਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਜ ਤਲਾਵੋ ਤਿਤ ਤਲਗਨਾ ਨਾਨਕ ਕਰਤੇ ਕਿ ਜਾਣੇ ਕਰਤਾ ਰਚਨਾ ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪੌਣ ਪਾਣੀ ਬਸੰਤਰੇ ਕਈ ਕੋਟ ਦੇਸ਼ ਪੂ ਮੰਡਲ ਕਈ ਕੋਟ ਸਸਿਆਰ ਸੂਰ ਨਖਤਰੇ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੂਤਰ ਤਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਸਤਾਰੇ ਕਈ ਕੋਟ ਰਾਜੇ ਤਮ ਸਾਕਤੇ ਕਈ ਕੋਟ ਵੇਦ ਪ੍ਰਾਣ ਸਿਮਰਤ ਔਰ ਸਾਸਤ ਕਈ ਕੋਟ ਕੀਏ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੇ ਮੇਰ ਸਰਵ ਸਵਰਨ ਥੀਵੇ ਕਈ ਕੋਟ ਜਾ ਕਿੰਨਰ ਪਸਾਂਜ ਕਈ ਕੋਟ ਭੂਤ ਪ੍ਰੇ ਸੂਕਰ ਮਿਰ ਗਾਂਜ ਸਭ ਤੇ ਨੇਰੇ ਸਭੂ ਤੇ ਦੂਰੇ ਨਾਨਕ ਆਪਲਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਵਾਸੀ ਕਈ ਕੋਟ ਜਨਮੇ ਜੀਵੇ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੱਠ ਤਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ।

ਤਾਂ ਕਹਿ ਅੰਤ ਨਾ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਈ। ਕਈ ਕੋਟ ਪਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ, ਅਮਰ ਪਏ ਸਦ ਸਦ ਹੀ ਜੀਵੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੇ। ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲ ਹਾਰਨੈ, ਜਲ ਥਲ ਮਹਿਲ ਸੋਏ ਅਸ਼ਟਪਦੀ। ਕਰਨ ਕਰਾਵਣ ਕਰਨੈ ਯੋਗ, ਜੋਤ ਸਪਾਵੇ ਸੋਈ ਹੋਗ। ਖਿਨਮੈ ਥਾਪ ਥਾਪ ਪਨਹਾਰਾ, ਅੰਤ ਨਹੀਂ ਕਿਸ ਪਾਰਾ ਬਾਰਾ। ਹੁਕਮੇ ਤਾਰ ਅਦਰ ਰਹਾਵੇ, ਹੁਕਮੈ ਉਪਜੈ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਣਕ ਰੰਗ ਪਰਕਾਰ। ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਹਾ ਸਮਾਈ। ਪ੍ਰਭ ਪਾਵੇ ਮਨ ਗਤ ਪਾਵੇ, ਪ੍ਰਭ ਪਾਵੇ ਤਾਂ ਪਾਥਰ ਤਰਾਵੇ। ਪ੍ਰਭ ਪਾਵੇ ਬਿਨ ਸਾਸਤੇ ਰਾਖੇ, ਪ੍ਰਭ ਪਾਵੇ ਤਾਂ ਹਰ ਗੁਣ ਪਾਖੇ। ਪ੍ਰਭ ਪਾਵੇ ਤਾਂ ਪਤਿਤ ਉਦਾਰੇ, ਆਪ ਕਰੇ ਆਪਣ ਵਿਚਾਰੇ। ਦੋ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਕਸੈ ਅੰਤਰ ਜਾਮੀ। ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਕਹੋ ਮਾਨਕ ਤੇ ਕਿਆ ਹੋਏ ਆਵੇ, ਜੋ ਤਿਸ ਪਾਵੇ ਸੋਈ ਕਰਾਵੇ। ਇਸ ਕੇ ਹਾਥ ਹੋਏ ਤਾਂ ਸਭ ਕਿਛਲੇ, ਜੋ ਤਿਸ ਪਾਵੇ ਸੋਈ ਕਰੇ। ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੇ। ਪਰਮੇ ਪੂਲਾ ਦੈ ਦਿਸ ਤਾਵੇ, ਨਿਮਖ ਮੈਂ ਚਰ ਕੁੰਡ ਫਿਰ ਆਵੇ। ਕਰ ਕਿਰਪਾ ਜਿਸ ਆਪਣੀ ਭਗਤੀ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਂਟ ਕੋ ਰਾਜੇ, ਪਾਰ ਬ੍ਰਹਮ ਗਰੀਬ ਨਵਾਜ। ਜਾਂ ਕਾ ਦਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਾ ਦਿਸ ਪ੍ਰਗਟਾਵੇ। ਜਾਂ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਜੀਉ ਪਿੰਡ ਸਭ ਤਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਲ ਨਹੀਂ ਸਹਾਤ, ਕਰਨ ਕਰਾਵਣ ਸਰਬ ਕੋ ਨਾਤ। ਆਗਿਆਕਾਰੀ ਬਪਰਾ ਜੀਉ, ਜੋ ਤਿਸ ਪਾਵੇ ਸੋਈਫਨ ਥੀਉ। ਕਬਹੂ ਚ ਨੀਚ ਮੈਂ ਬਸੈ, ਕਬਹੂ ਸੋਖ ਹਰ ਖਰੰਗ ਹਸੈ। ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ ਪਿਆਲ। ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਬਹੂ ਨਿਰਤ ਕਰੇ ਬਹੁ ਪਾਤ, ਕਬਹੂ ਸੋਏ ਰਹੇ ਦਿਨ ਰਾਤ। ਕਬਹੂ ਮਹਾ ਕਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ। ਕਬਹੂ ਹੋਏ ਬਹੇ ਬਡਰਾਜਾ, ਕਬੂ ਪਿਖਾਰੀ ਨੀਚ ਕਾ ਸਾਜਾ। ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਪਲਾ ਪਲਾ ਕਹਾਵੇ। ਜਿਉਂ ਪ੍ਰਭ ਰਾਖੇ ਤਿਮ ਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੇ। ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੁਣ ਤਾਰੀ ਲਾਵੇ ਧਿਆਨ। ਕਬਹੂ ਤੜ ਤੀਰਥ ਸਨਾਨ, ਕਬਹੂ ਸਿੱਧ ਸਾਧਕ ਮੁੱਖ ਗਿਆਨ। ਕਬਹੂ ਕੀਟ ਹਸਤ ਤਾਂਗੇ ਹੋਏ ਜੀਆ, ਅਣਖ ਜੋਨ ਭਰਮੇ ਪਰਮੀਆ। ਨਾਨਾ ਰੂਪ ਜਿਉਂ ਸਵਾਗੀ ਦਿਖਾਵੇ, ਜਿਉਂ ਪ੍ਰਭ ਪਾਵੇ ਤਿਵੇਂ ਨਚਾਵੇ। ਜੋਤ ਸਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂ ਸਾਧ ਸੰਗਤੇ ਉਹ ਪਾਵੇ, ਉਸ ਸਥਾਨ ਤੇ ਬਹੁਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾਸੇ, ਉਸ ਸਥਾਨ ਕਾ ਨਹੀਂ ਬੈਨਾਸ। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਰ ਬ੍ਰਹਮ ਕੈ ਸੰਗ। ਜਿਉਂ ਜਲ ਮੈਂ ਜਲ ਆਏ ਖਟਾਣਾ, ਤਿਉਂ ਜੋਤੀ ਸੰਗ ਜੋਤ ਸਮਾਣਾ। ਮਿਟ ਗਏ ਗਵਣ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦਕ

तब लग निचल नाही चीत, जब लग मोह मगन संग माए, तब लग धर्मराज दे सजाए, प्रभ कृपा ते बंधन टूटे, गुर प्रसाद नानक हउ छूटे, सहज खटे ला कोठ तावे, तृप्त ना आवे माया पाचे पावे, अनंग पोग बिखे आके करे, ना तृप्तावे खप खप मरे, बिना संतोख नहीं कौ राजे, सुपन मनोरथ बिरथे सब काजे, नाम रंग सर्व सुख होए, वडपागे किसे प्राप्त होए, करन करावण आपे आप, सदा सदा नानक हर जाप, करन करावण करने हारे, इस कह हाथ कहां विचार, जैसे दिष्ट करे तैसा हुए, आपे आप प्रभ सोए, जो किश की न सो अपने रंग, सब ते दूर सबू कै संग, बूझे देख करे बबेके, आपे कापे अनेक, मरे न बिनसै आवे न जाए, नानक सद ही रह समाए, आप उपदेसै समझाए आप, आपे रचया सब कै साथ, आप कीनो अपन विस्तार, सब किश सुकाउ करने हार, उस ते पिन कहू किश हुए, थान थन अंतर एक कै सोए, अपने चल तप करने हार, कौत करे रंगा पार, मन में आप मने अपने माहे, नानक कीमत कह न जाए, सत सत सत प्रभ स्वामी, गुर प्रसाद किने वखयानी, सच सच सत सब कीना, कोट मदे किने बिरले चीना, पला पला पला तेरा रूप, अत सुंदर अपार अनूप, निर्मल निर्मल निर्मल तेरी बाणी, कट कट सुनी सरवन बखयानी, पवित्र पवित्र पवित्र पनीत, नाम जपै नानक मन प्रीत सलोक, संत सरन जो जन पर सो जने उदरन हारी, संत के निंदा नानका बहुर बहुर अवतार अष्टपदी, संत का दुखन आरजा कटे, संत का दुखन जमते नहीं छूटे, संत का दुखन सुख सब जाए, संत का दुखन नरक मा पाए, संत का दुखन मत हुए मलिन, संत का दुखन शोभा तेहीन, संत के हते को रखे न कोई, संत का दुखन थान प्रष्ट हुए, संत कृपाल कृपा जे करे, नानक संसंग निंदक भी तरें, संत कै दुखन ते मुख पवे, संत कै दुखन काग ज्यों लवे, संत कै दुख सर्व ज्यों पाए, संत कै दुखन तिरगत ज्यों करमाए, संत कै दुखन तृष्णा में जले, संत कै दुखन सब को चले, संत कै दुखन ते सब जाए, संत कै दुखन नीज नचाए, संत दुखी कथा को नाही, नानक संत पावे ता भी गत पाए, संत का निंदक महातताए, संत का निखन टिक न पाए, संत का निंदक मां हत्यारा, संत का निंदक परमेश्वर मारा, संत का निंदक राजतेहीन, संत का निंदक दुखियार दीन, संत के निंदको सर्व रोग, संत के निंदको सदा वियोग, संत के निंदा दुख मैं दुख, नानक संत पावे ता उसका पी हुए मोख, संत का दुखी सदा पवित्र, संत का दुखी किसे का नहीं मित, संत के दुखी को डन लागे, संत के दुखी को सब त्यागे, संत का दुखी महंकारी, संत का दुखी सदा बेकारी, संत का दुखी जन्मे मरे, संत के दुखना सुख ते टरे, संत के दुखी को ना ही ठाऊ, नानक संत पावे तां ले मलाई, संत का दुखियत बीते टूटे, संत का दुखी ते काज न पहुंचे, संत का दुखी उद्यान पर माइया, संत का दुखी उजड़ पाइया, संत का दुखी अंतर ते थूथा, ज्यों सास बिना मृतक की लोथा, संत के दुखी की जड़ किश नाही, आपन बीज आपे ही खाहे, संत के दुखी को वरना राखन हार, नानक संत पावे ता ले उबार, संत का दुखी यूं बिल लाए, जो जल बहून मछली तड़ फड़ाए, संत का दुखी भूखा नहीं राजे, जो पावक इंदर ने त्रापे, संत का दुखी छूटे अकेला, जो बार तिलखित माही दोहेला, संत का दुखी तरम तैरात, संत का दुखी सद मिथ्या कैद, किरत निंदका तुर ही पया, नानक ज्योतिष पावी सोई थिया, संत का दुखी बिगड़ उप हो जाए, संत के दुखी को दरगाह मिले सजाए, संत का दुखी सदा सहकाया, संत का दुखी ना मरे ना जीवाया, संत के दुखी की पूजे ना आसा, संत का दुखी उठ चले नरासा, संत का दुख ना त्रिष्टे कोई, जैसे पावी तैसा कोई हुई, पया किरत ना बेटे कोई, नानक जाने साचा सुई, सब कर तिसके ओ करना हार, सदा सदा तिसको नमस्कार, प्रभ की उस्त करो दिन रात, तिसे ते आवु सास ग्रास, सब किश वरते तिसका किया, जैसा करे तैसा कोथिया, अपना खिलाफ करने हार, दूसर कौन कहे विचार, जिसनो कृपा करे तिसे आपन नाम दे, वडपागी नानक जन सोई सलोक, तजो से आनप सुर जन, सिमरो हर हर राय, एक आस हर मन रखो,
ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ, ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕੋ ਏਕ ਕੈ ਭਗਵਾਨ, ਜਿਸਕਾ ਦੀਆ ਰਹੇ ਅਕਾਏ, ਬਹੁਰ ਨ ਤਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਨ ਕੈ ਕਿਸ ਨਾਹੀ ਹਾਥ, ਤਿਸਕਾ ਹੁਕਮ ਬੂ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗੜ ਨਾ ਲਾਗੇ ਕੋਏ, ਉਸਤ ਮਨ ਮੈਂ ਕਰ ਨਿਰੰਕਾਰੇ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਕ ਠਾਕੁਰ ਕਰ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲਿਓ ਮਾਰਗ ਗੋਬਿੰਦ, ਮਿਟਹਿ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸਵਰਨ ਹਤ ਕਥਾ, ਹਰ ਦਰਗਹਿ ਨਾਨਕ ਉਜਲ ਮਥਾ, ਵਡਪਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਉਤੇ ਸੁਖੀ, ਏਕੋ ਏਕ ਏਕ ਪਿਛਾਨੇ, ਇਤਿਤ ਕੀਓ ਸੋ ਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੂਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੂਝੈ, ਸਾਧ ਸੰਗ ਹਰ ਹਰ ਜਸ ਕਹਿਤੇ, ਸਰਬ ਰੋਗ ਤਿਉ ਹਰ ਜਨ ਰਹਿਤੇ, ਆਨੰਦਨ ਕੀਰਤਨ ਕੇਵਲ ਬਖਿਆਨ, ਗ੍ਰਹਿ ਸਤਮੈ ਸੋਈ ਨਿਰਬਾਣ, ਏਕ ਉਪਰ ਜੇ ਜਨ ਕੀ ਆਸਾ, ਤਿਸ ਕੀ ਕਟਿਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲੱਗ ਹੈ ਦੁਖ, ਜਿਸ ਕੋ ਹਰ ਪ੍ਰਣ ਮਨ ਚਿਤਾਵੈ, ਸੋ ਸੰਤ ਸੁਹੇਲਾ ਨਹੀਂ ਡਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕੋਂ ਕਿਸ ਤੈ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸ਼ਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਏ ਅਸਤੂਲ, ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤ ਆਪ ਹੀ ਕਰੇ, ਆਵਣ ਜਾਵਣ ਦਿਸ਼ਟਾਨ ਦ੍ਰਿਸ਼ਟੇ, ਆਗਿਆਕਾਰੀ ਤਾਰੀ ਸਭ ਸ੍ਰਿਸ਼ਟ, ਆਗਿਆ ਤਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਣਖ ਜੁਗਤ ਰਾਜ ਥਾਪੋ ਥਾਪ, ਅਵਨਾਸੀ ਨਾਹੀ ਕਿਸ ਖੰਡ, ਤਾਰਨ ਤਾਰੇ ਹੋ ਬ੍ਰਹਮੰਡ, ਅਲਖ ਆਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁ ਸੋਭਾ ਬੰਤ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਦਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪੇ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸ ਨੂੰ ਕਿਰਪਾ ਕਰੇ ਵਡਪਾਗੇ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿਸ ਤਿੰਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛ ਕਰੇ ਇਸ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸਬਾਏ ਹੋ ਵੈਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਣਾ, ਜੈਸਾ ਸਾ ਤੈਸਾ ਦ੍ਰਿਸ਼ਟਾਣਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂੰ ਬਣਿਆਏ, ਆਪ ਸਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਣੇ ਸਲੋਕ, ਸਰਬ ਕਲਾ ਪਰੇ ਪੂਰੇ ਪ੍ਰਭ, ਬਿਰਥਾ ਜਨ ਨਿਹਾਰੇ, ਜਾਂ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਹਾਰ, ਅਸ਼ਟਪਦੀ ਟੁੱਟੀ ਗੰਡਨ ਹਾਰ ਗਪਾਲ, ਸਰਬ ਜੀ ਆਪੇ ਪਿਤਪਾਲ, ਸਲ ਕੀ ਚਿੰਤਾ ਜਿਸ ਮਨ ਮਾਹੀ, ਤਿਸ ਤੇ ਬਿਰਥਾ ਕੋਈ ਨਾਹੀ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਣ ਕੀ ਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਬਿਨ ਨਾਹੀ ਤੇਰੇ ਕਿਸ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਕਟ ਸੋਹੇ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਸ ਤਿਸਕਾ ਦੀ ਆਦਰਬੈ, ਅਤਸੂ ਰਾਜੇ ਕਉ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾਵੇ, ਜੇ ਕੋ ਹੋਏ ਬਹੇ ਦਤਾਰ, ਤਿਸ ਦੇਨ ਹਰ ਜਾਣੇ ਗਵਾਰ, ਜਿਸ ਗੁਰ ਪ੍ਰਸਾਦ ਟੁਟੇ ਹਉ ਰੋਗੇ, ਨਾਨਕ ਸੋ ਜਨ ਸਦਾ ਅਰੋਗ, ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨਹਿ ਅਸਥਾਮਣ, ਜਿਉ ਪਖਾੜ ਨਾਭ ਚਰ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜਿਉ ਦਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਮਨ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ, ਜਿਉ ਮਹਾਧਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜਿੱਤ ਪ੍ਰਗਟਾਵੇ, ਤਿੰਨ ਸੰਤਨ ਕੀ ਬਾਂਛੋ ਧੂੜੇ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖੇ ਕਾਹੇ ਬਿਲ ਲਾਈਐ, ਪੂਰਵ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਮਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਿਛ ਕਰੈ ਸੋਈ ਸੁਖਮਾਨ, ਪੂਲਾ ਕਾਹੇ ਫਿਰੇ ਅਜਾਣ, ਕੌਣ ਬਸਤ ਆਏ ਤੇਰੇ ਸੰਗ, ਲਭ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸਿਤੀ ਕਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲੇ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਚਾਲ,
ਅਵਰ ਤਿਆਗ ਬਿਖਿਆ ਜੰਜਾਲ, ਤਨ ਤਨ ਕਹੀ ਸਭ ਕੋਈ, ਮੁਖ ਉੱਜਲ ਹਰ ਦਰਗਹਿ ਸੋਈ, ਇਹ ਵਪਾਰ ਵਿਰਲਾ ਵਪਾਰੀ, ਨਾਨਕ ਤਾਂ ਕਹਿ ਸਦਬਲ ਹਾਰੀ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵਡਪਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਬਿਗਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਓਟ ਗਹੀ ਸੰਤਾ ਦਰ ਆਇਆ, ਸਰਬ ਸੁਖ ਨਾਨਕ ਤੈ ਪਾਇਆ, ਮ੍ਰਿਤਕ ਕੋ ਜਿਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਨ ਦਾਨ ਜਾਂਖੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾ ਉਹ ਕਰਨੈ ਜੋਗ, ਤਿਸ ਮਨ ਦੂਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਾਣੀ, ਸਭ ਤੇ ਉੱਚ ਨਿਰਮਲੇ ਕਰਨ, ਕਰ ਕਿਰਪਾ ਜਿਸ ਕੋ ਨਾਮ ਦੀ ਆ, ਨਾਨਕ ਸੋ ਜਨ ਨਿਰਮਲ ਥੀ ਆ, ਜਾਂਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣਿਆ ਤੈ ਲੋਏ, ਜਾਂਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕੈਤ, ਸਾਚੀ ਦਿਸ ਸੱਚਾ ਆਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ। ਸਲੋਕ ਰੂਪ ਨਰੇਖ ਨ ਰੰਗ ਕਿਸ਼ੇ, ਤ੍ਰੈ ਗੁਣ ਤੇ ਪ੍ਰਭ ਪਿੰਨ, ਤਿਸੈ ਬਜਾਏ ਨਾਨਕਾ, ਜਿਸ ਹੋਵੇ ਸੁਪਰ ਸਿੰਨ ਅਸ਼ਟਪਦੀ, ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਹੀਂ ਕਿਸ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀਨਾ ਆਪੇ ਦਾਨ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਦਾਨ ਦਿਆਲ ਬਖਸੰਦ, ਸਾ ਤਰੇ ਕੀ ਚਰਨੀ ਪਾਓ, ਨਾਨਕੇ ਮਨ ਇਹ ਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਪੁਰਨ ਜਾਂ ਕਰ ਨੇਤਰ ਫੋਰ, ਤਿਸਕਾ ਮੰਤਰ ਨ ਜਾਣੇ ਹੋਰ, ਨੰਦ ਰੂਪ ਮੰਗਲ ਸਤ ਜਾ ਕੇ, ਸਰਬ ਥੋਕ ਸੁਣਿਆ ਕਰ ਤਾਂ ਕੇ, ਰਾਜ ਮਹਾਰਾਜ ਜੋਗ ਮੈਂ ਜੋਗੀ, ਤਾਂ ਮਤ ਪਿਛੇ ਗ੍ਰਹਿਸਤ ਮੈਂ ਪੋਗੀ, ਤਿਆਜ ਤਿਆਜ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀ ਮਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਏ ਆਪਣੇ ਸੂਤ, ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤਿਆ ਵੀ ਸੋਏ, ਤੈ ਗੁਣ ਮੈਂ ਜਾਂ ਕੋ ਪਰਮਾਏ, ਜਨ ਮਰੇ ਫਿਰੇ ਆਵੇ ਜਾਏ, ਊਜ ਨਿਜ ਤਿਸਕੈ ਅਸਥਾਨ, ਜੈਸੇ ਜਨਾਵੀ ਤੈਸਾ ਨਾਨਕ ਜਾਣ, ਨਾਨਾ ਰੂਪ ਨਾਨਾ ਜਾਂ ਕੇ ਰੰਗ, ਨਾਨਾ ਪੇ ਕਰੇ ਇੱਕ ਰੰਗ, ਨਾਨਾ ਬਿਦ ਕੀਨੋ ਬਸਤਾਰ, ਪ੍ਰਭ ਬਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨਮਾਹੀ, ਪੂਰੇ ਉਪੂਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੈ ਸਭ ਤਿਸਕੈ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਤਾਰੇ ਸਗਲੇ ਜੰਤੇ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਅਗਾਸ ਪਤਾਲ, ਨਾਮ ਕੇ ਤਾਰੇ ਸਗਲਾਕਾਰ, ਨਾਮ ਕੇ ਤਾਰੇ ਪੁਰੀਆਂ ਸਭ ਪਵਣ, ਨਾਮ ਕੈ ਸੰਗ ਉਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਈ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਹੇ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਾਤੇ, ਮੂਲ ਸਾਤੇ ਸਤ ਉਤਪਾਤੇ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਪਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕਰ ਦੇ ਪ੍ਰਵੇਸ਼, ਸਤ ਨਿਰਤ ਬੁਝੇ ਜੇ ਕੋਈ, ਨਾਮ ਜਪਤਾਂ ਕੀ ਗਤ ਹੋਈ, ਆਪ ਸਤ ਕੀ ਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸਕੇ ਸਿਸ਼ਟ ਸੁਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋਤ ਸੁਭਾਵ ਵੀ ਸੋ ਵਰਤੀ ਆ, ਬਿਸਮਣ ਬਿਸਮ ਪਏ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ, ਪ੍ਰਭ ਕਾ ਰੰਗ ਰਾਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਘਟਨ ਹਾਰੇ, ਜਾਂ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡਪਾਗੀ, ਜਨ ਕੈ ਸੰਗ ਏਕ ਲਿਵ ਲਾਗੇ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸ਼ਾਦ ਨਾਨਕ ਫਲ ਪਾਵੇ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਪੇ ਸੱਚ ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਆਮਣ ਹਾਰ, ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੂਰਤ ਸਤ ਸਤ ਜਸ ਸੁਣਤਾ, ਬੋਜਨ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਦੇ ਜਨਮਾਨਿਆ, ਕਰਨ ਕਰਾਮ ਤਿੰਨ ਮੂਲ ਪਛਾਣਿਆ,
ਜਾਂ ਕੇਰੇ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੇ ਅਤੇ ਸਮਾਹੀ ਸਮਾਨਾ ਬਸਤ ਮਹਿਲ ਬਸਤ ਗਡਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਬਬੇਕ ਨਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਭ ਪਾਲਣ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾ ਸਾਧ ਸਮਾਰੇ ਆਪਣੇ ਜਨਕਾ ਪੜਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੇ ਆਪਤ ਰਾਖੇ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੈ ਪ੍ਰਭ ਕਹਿ ਸੇਵਕੋ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਪਸਮ ਕਰੇ ਲਸਕਰ ਕੁੱਟ ਲਾਖੇ ਜਿਸ ਕਾ ਸਾਸ ਨਾ ਕੱਢ ਤੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਹੁ ਭਾਂਤ ਤਿਸ ਤੇ ਕਰਤਬ ਬਿਰਥੇ ਜਾਤ ਮਾਰੇ ਨ ਰਾਖੇ ਅਵਰ ਨਾ ਕੋਈ ਸਰਬ ਜਿਆਂ ਕਰ ਰਾਖਾ ਸੋਈ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ਾਵਰ ਨਹੀਂ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰਾਂਗੇ ਨਾਮੋ ਸੁਖ ਹਰ ਨਾਮ ਕਾ ਸਾਂਗੇ ਨਾਮ ਰਸ ਜੋ ਜਨ ਤ੍ਰਿਪਤਾਣੇ ਮਨ ਤਨ ਨਾਮੇ ਨਾਮ ਸਮਾਣੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਹ ਜੇ ਬਾਤ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨਿਓ ਤਿਸ ਕਾ ਗੁਣ ਕੈ ਏਕ ਨਾ ਜਾਣਿਓ ਆਠ ਪੈਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਹੋ ਮਨ ਤਨੇ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰ ਸਭ ਪਾਪ ਮਿਟਾਵਹਿ ਅਵਰ ਸਿਆਨਪ ਸ਼ਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਅਵਣ ਜਾਨ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬੇਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰ ਕਛੁ ਨ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਬੇਚੇ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮਣੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਰਹਿਤ ਸਰਮਨਦਾਨ ਜੀ ਕਾ ਦਾਤਾ ਆਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਰ ਬ੍ਰਹਮ ਏਕੇ ਆਪ ਨਹੀਂ ਕਿਛ ਪਰਮ ਸਾਧ ਸਿਆਨਪ ਲੈ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਸਮ ਪੇਖਤ ਪਨੀਤ ਪਰਸ ਚੰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਅਕਾਨੇ ਮਨ ਸੰਤੋਖਾ ਤੰਪਤੇ ਆਣੇ ਪੂਰਾ ਗੁਰਾਖੋ ਜਾਕਾ ਮੰਤਰ ਅਮਰ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਸਲੇ ਮਲਾਏ ਜਿਹ ਬਾਏ ਕੁਸਤ ਤਨੇਕ ਸਤ ਪੁਰਖ ਪੂਰਨ ਬਵੇਕ ਕਾਹੋ ਬੋਲਣਾ ਪਹੁੰਚਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਹਾਰੀ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਬਲ ਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਅਰਸ ਪਾਵੀ ਚਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੁਹੋਈ ਉਸ ਪੁਰਖਾ ਨਹੀਂ ਕਦੇ ਬਿਨਾਸ਼ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰੇ ਹਰ ਕਾ ਨਮ ਲੇ ਸੱਚ ਉਪਦੇਸ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ
मन मह राखे हर हर अंग एक अंधकार दीपक परगासे नानक परमो दुख तैते नासे तबत मैं ठांड बरताई नंद पया दुख नाठे पाई जन्म मरण के मिटे आंदे से साधु के पूर्ण उपदेसे पौ चुका नर पौ हुए बसे सगल ब्याद मन देखा नसे जिसका सातन कृपा तारी सा संग चप नाम मरारी तिथ पाई चुके परम गमन सुन नानक हरे हर जस सर्व निर्गुण आप सरगुण भी ओही कला तार जन सगली मोही अपने चित प्रभ आप बनाए अपनी कीमत आपे पाए हर बिन दूजा नाही कोई सर्व निरंतर एक सोए ओत पोत रव्यारूप रंग पय प्रगा साध कै संग रच रचना अपनी कल तारी अनक बार नानक बलहारी सलोक साथ न चाले बिन भजन बिख्या सगले इशारे हर हरे नाम कमावना नानके हुतन सार अष्टपदी संत जना मिल करो विचार एक सिमर नाम आधार अवर पव सब मीत बसारू चरण कमल रिद मैं उर तारू करण कारण सो प्रभ समरथे दृढ़ कर गहो नाम हर वाते ए तन संचो होव है भगवंत संत जना का निर्मल मंत एक आस राखे मन माहे सर्व रोग नानक मिट जाहे जिस तन को चार कुंट उठतावे सो तन हरे सेवाते पावे जिस सुखो नित बाचे मीत सो सुख साधु संग परीत जिस सो बाको करे पल करनी सासो बापज हर की सरनी अनक उपावी रोग न जाए रोग मिटै हरे औख दलाए सरन दान मैं हर नाम निदान जप नानक दरगह परवान मन प्रबोधै हर कै नाए दह दिस्तावत आवे ठाए ता को बिगन न लागे कोई जा कर दे बसे हर सोए कल तांती ठंडा हर नाओ सिमर सिमर सदा सुख पाओ पाओ बिन से पूर्ण हुए आस भगत पाए आत्म परगास तित कर जाए बसा बनासी कहो नानक काटी जम फासी तत विचार कहे जन साचा जन मरे सो काचो काचा आवागमन मिटे प्रभ सेव आप त्याग सरन गुरदेव इं रतन जन्म का हुए आधार हर हर सिमन प्राण आधार अनक उपाव न छूटन हारे सिमरत सात वेद बचारे हर की भगत करो मन लाए मन बंसत नानक फल पाए संग न चालस तेरे तना तू क्या लिपटावे मूर्ख मना सुत मीत कटंब आर बनंता इन ते कहो तुम कवन सनाता राज रंग माया विस्तार इन ते कहो कवन सटकार ऐसस्ते रथ सवारे झूठा जंप झूठ पसारे जिन दिए तिस बुझे ना बेगाना ना बिसारे नानक पस्ताना गुर के मातू लहे आने भगत बिना बहु डूबे सियाने हर की भगत करो मन मीत निर्मल होए तमारो चीत चरण कमल राखो मन माहे जन्म जन्म के किल विख जाहे आप जपो अवरा नाम जपावो सुनत कहत रहत गत पावो सार पूत सत हर को नाओ सह सबाई नान गुरु गाओ गुण गाव तेरे उतर समैल बिनस जाए होमे बिख फैल होहे अचिंत बसे सुख नाल सास ग्रास हर नाम समाल साढ़ सियानप सगली मना साध संग पावी सचन हर पूंजी सच करो बिहार ईहा सुख दरगा जयकार सर्व नरंतर एको देख कहो नानके जा कै मस्तक लेख एको जप एको सलाह एक सिमर एको मन आह एक के गुण गाओ अनंत मन तन जाप एक भगवंत एको एक एक हर आप पूरन पूर रहो प्रभ व्याप अनक विस्तार एक ते पए एक आराध परास्त गए मन तन अंतर एक प्रभ राता गुर प्रसाद नानक एक जाता सलोक फिरत फिरत प्रभ आया परया तो सर नाई नानक की प्रभ बेनती अपनी भगती लाई अष्टपदी जाचक जन जाचे प्रभदान कर कृपा देवो हर नाम सात जना की मांगो तूड़ पार ब्रह्म मेरी सरदापुर सदा सदा प्रभ के गुण गावो सास सास प्रभ तुम्हें ते आवो चरण कमल स्यो लागे प्रीत भक्त करो प्रभ की नित नीत एक उठ एको आधार नानक मांगे नाम प्रभ सार प्रभ की दृष्टि महासुख होए हरस पावे बिरला कोई
ਜਿਨ ਚ ਆਖਿਆ ਸੀ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਿਵ ਲਾਗ ਵਡਪਾਗੀ ਜਪਿਆ ਪ੍ਰਭ ਸੋਈ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋਇਓ ਦਿਆਲੇ ਸੇਵਕੀਨੋ ਸਦਾ ਨਿਹਾਲ ਬੰਧਨ ਘਟ ਮੁਕਤ ਜਨ ਭਇਆ ਜਨ ਮਰਨ ਦੁਖ ਪਰਮ ਗਇਆ ਇਛਪੁੰਨੀ ਸਰਦਾ ਸਭ ਪੂਰੀ ਰਾਵ ਰਿਹਾ ਸਤ ਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਲਾਈ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਕੇ ਕਾਲ ਨਾ ਜੋ ਕਾਲ ਨਾ ਪਾਨੇ ਸੋ ਕਿਉਂ ਬਿਸਰੇ ਜੇ ਕੀ ਆ ਜਾਣੇ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੋ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਾ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੈ ਜੇ ਬੇ ਮੁਕਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰਪੂਰੇ ਤਤੀ ਹੈ ਬਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਏ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਈ ਤਰਿਆ ਸੰਸਾਰ ਬਿਨ ਪਕਸੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਈ ਬਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੇ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਏਹੀ ਸਵਾਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾ ਚਰਨ ਤੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੇ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰੇ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਪੂਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗਨ ਨਿਰਗਨ ਨਿਰੰਕਾਰੇ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏ ਕਸ਼ੂਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਤਾਰੀ ਆਪਣ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆ ਪਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਪਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਤਣੀ ਤਾ ਬੰਧ ਮੁਕਤ ਕਿਸ ਕੋ ਕਣੀ ਜਬ ਏਕੇ ਹਰ ਅਗਮਾ ਪਾਰ ਤਬ ਨਰਕ ਸੁਰਗ ਕਹੂੰ ਕਵਣ ਅਵਤਾਰ ਜਬ ਨਿਰਗਨ ਪ੍ਰਭ ਸਹਿਜ ਸੁਭਾਈ ਤਬ ਸਿਵ ਸਖਤ ਕਹੂੰ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਤਰੇ ਤਬ ਕਵਣ ਨਿਡਰ ਕਵਣ ਕਤ ਡਰੇ ਆਪਣ ਚਲਤੇ ਆਪ ਕਰਨੇ ਹਾਰੇ ਨਾਨਕੇ ਠਾਕਰ ਅਗਮਾ ਪਾਰ ਅਬਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੂੰ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੂੰ ਕਿਛ ਹੋਏ ਜਬ ਵਿਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਛ ਪੂਛਿਤ ਲੇਖਾ ਜਬ ਨਾਥ ਨਰਿੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੂੰ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਣ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੂੰ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਪੁਖ ਕਵਣ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰੇ
नानक करते का नहीं समार। जब अपनी शोभा आपन संग मनाई, तब कवन माई बाप मित्र सुत पाई। जै सर्व कला आपे परवीन, तै वेद कतेब कहां को चीन। जब अपने आप उरतारे, तो सगन अप सगन कहां बिचारे। जय अपन ऊच अपने आपे नेरा, तै कौन ठाकरे कौन कही है चेरा। बिस्मन बिस्म रहे बिस्माद, नानके अपनी गत जानो आप। जय शल अशेद अपेद सुमाया, ऊहा किसे व्याप्त माया। आपस को आपे आदेश, तै गुण का नाही प्रवेश। जय एक है एक एक भगवंता, तै कौन अचिंत किस लागे चिंता। जय आपन आप त्यारा, तै कौन कथे कौन सुनने हारा। बहु बेअंत ऊंच ते ऊंचा, नानक आपस को आपे पहुंचा। जाप रचे उपर पंचाकार, तै गुण मैं किनो विस्तार। पाप पुन तै पई कहावत, काउ नरक काउ सर्ग बसावत। आल जल माया जंजाल, होमे मोह परम पैपार। दुख सुख मान अपमान, अनक प्रकार की उबखियान। आपन खेल आप कर देखै, खेल संकोचै तो नानक एकै। जै बिगत भगत आप, जै पसरे पसार संत प्रताप। दुहु पाका आपे तनी, उनकी शोभा उन्हों बनी। आपे कौत करे अनंत चोज, आपे रस पोगन निरजोग। जिस पावे तिसे अपन नाय लावे, जिस पावे तिस खेल खिलावे। बेसमारथाग अनंत अतोलै, ज्यों बुलावो तो नानक दास बोलै। सलोक जी जंत के ठाकरा, आपे वर्तन हारे। नानके को पसरिया, दूजा कै दृष्टारे। अष्टपदी आप कथै आप सुनना हारे। आपे एक आप विस्तारे, जा तिस भावै ता सिष्ट उपाय। अपने पाने ले समाए, तुम ते पिन नहीं किस होए। आपन सूत सब जगत परोए, जा को प्रभ जियो आप बजाए। सच नाम सोए जन पाए, सो समदर्शे तत्का बेता। नानक सगल सृष्टि का जेता, ये जंतर सब तां कै हाथ। दीन दयाल अनाथ को नाथ, जिस राखे तिस कोए न मारे। सो मुआ जिस मनो बिसारे, तिस्ता जे अवर कहां को जाए। सब सिरे एक नरिंजन राय, जे की जुग जा कै सब हाथे। अंतर बाहरे जानो साथ, गुण निदान बेअंत अपार। नानक दास सदा बलहार, पूरन पूर रहे दयाले। सब उपर होवत कृपाल, अपने कर्तव जानै आप। अंतर जामे रहो व्याप, प्रतिपाल जीण बहु पात। जो जो रचो सो तिसै त्यात, जिस पावे तिस लय मलाए। भगत करे हर के गुण गाए, मन अंतर विश्वास कर मान्या। करन हार नानक एक जान्या, जन लागा हर एक नाए। तिसकी आसना बिरथी जाए, सेवक सेवा बने आई। हुकम बूझे परम पद पाई,

आंडन पूजा गुर कै पैर ए लोग सुखिए परलोक सहेले नानक हर प्रभु आपे मेले साध संग मिल करो आनंद गुण गावो प्रभ परमानंद राम नाम तत करो विचार दुर्लभ देह का करो उदार अमृत बचन हर के गुण गाओ प्राण तरन का यह स्वाओ आठ पैर प्रापेखो नेरा मिटिया ज्ञान बिन से अंधेरा सुन उपदेश हिरदय बसावो मन इच्छे नानक फल पावो हलत पलत दुए लेहो सवार राम नाम अंतर उर तार पूरे गुर की पूरी दिखया जिस मन बसे तिस साच परिखया मन तन नाम जपो लिबलाए दुख दर्द मन ते पौ जाए सच वपारी करो वपारी दरगा निभे खेप तुमारी एका टेक रखो मन माहे नानक बहुरना आवे जाहे तिस्ते दूर कहाँ को जाए उबरे राखन हार त्याए निरपौ जपै सगल पौ मिटाए प्रभ कृपाते प्राणी छूटे जिस प्रभ राखे तिस नाही दुखे नाम जपते मन होवत सुखे चिंता जाए मिटै हंकार तिस जन को कोई न पहुंचन हार सिरे उपर थाडा गुरसूरा नानक ताके कारज पूरा मत पूरी अमृत जाकी दृष्ट दर्शन पेक उदरत श्रेष्ठ चरण कमल जाके अनूप सफल दर्शन सुंदर हर रूप तन सेवा सेवक परवान अंतर जामी पुरख प्रदान जिस मन बसे सुहोत निहाल ताके निकट न आवत काल अमर पे अमरा पद पाया साध संगे नानक हर त्याया सलोके ज्ञान अंजन गुर दिया अज्ञान देर बिनाश हर कृपा ते संत पेटिया नानक मन परगास अष्टपदी संत संग अंतर प्रभ दीठा नाम प्रभु का लागा मीठा सगल समग्री एक कट माहे अनक रंग नाना दृष्टाहे नौ निधे अमृत प्रभ का नाम देही मैं इसका विश्राम सुन समाद अनहत तैनाद कह न जाए अचरज विस्माद तिन देखिया जिसे आप दिखाए नानक तिस जन सो जी पाए सो अंतर सो बार अनंत कट कट व्याप रहा भगवंत तरन मैं आकाश प्याल सर्ब लोग पूरन प्रतपाल बन तन पर्वत है पर ब्रह्म जैसी आ गया तैसा कर्म पौन पानी बसंतर माहे चार कुंट दा दिसे समाहे तिस्ते पिन नहीं को ठाऊं गुर प्रसाद नानक सुख पाऊं वेद प्राण सिमरत मैं देख ससियर सूर नखत्र मैं एक बाणी प्रभ की सब को बोला आप अडोले ना कबहूं डोले सर्ब कला कर खेला खेल मोल ना पाइय गुण है अमोल सर्ब ज्योत मैं जाकी ज्योत तारहो स्वामी उत्पोत गुर प्रसाद परम का नास नानक तिन मा इहो विसास संत जना का पीखन सब ब्रह्म संत जना के हृदय सब तर्म संत जना सुनो शुभ बचन सर्ब व्यापी राम संगरचन जिन जाता तिसकी ये रात सत बचन साधु सब कैत जो जो होए सोई सुख माने करन करामन हार प्रभ जाने अंतर बसे बार भी ओही नानक दर्शन देख सब मोहि आप साते किया सब साते तिस प्रभते सगले उत्पाते तिस पावे ता करे विस्तार तिस पावे ता एकंकार अनकला लखी न जाए जिस पावे तिस ले मलाए कवन निकट कवन कहिया दूर आपे आप परिपूर अंतर गद से आप जनाए नानक तिस चन आप बुझाए सर्वे पूते आप वरतारा सर्ब नैने आप पेखन हारा सगल समगरी जाका तना आपन जस आप ही सुना आमन जाने खेल बनाया आज्ञाकारी कीनी माया सब कै मद अलपतो रहे जोग शिकायना सो आपे कहे आज्ञा आवे आज्ञा जाए नानक जा भावे तन ले समाए इसते हुए सुना ही बुरा उरे कहूं किने किश करा आपला
ਕਰਤੂਤਾ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸੱਚ ਤਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਬਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀ ਆ ਸਭ ਪਰਿਵਾਨੇ ਗੁਰ ਪ੍ਰਸ਼ਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਤਨ ਤਨ ਧਨ ਜਨ ਆਇਆ ਜਿਸ ਗੁਰ ਪ੍ਰਸ਼ਾਦ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਣ ਕਾ ਇਹ ਸਵਾਉ ਜਨ ਕੇ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰੀ ਨਾਨਕ ਤਿਸ ਜਨ ਕੋ ਸਦਾ ਨਮਸਕਾਰੀ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਡਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੇ ਚਿੰਦ ਆਸ ਅਨੰਤ ਤਿਆਗੋ ਤਰੰਗ ਸੰਤ ਜਨਾ ਕੀ ਧੂੜ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰੇ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੂ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਆਧਾਰ ਆਪ ਤਰੇ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ ਪ੍ਰਗਟ ਗੋਪਾਲ ਮਹਾਂਤ ਕੇ ਮਾਥੇ ਨਾਨਕੇ ਉਧਰੇ ਤਿੰਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਈ ਕਰ ਕਿਰਪਾ ਪ੍ਰਭ ਆਪ ਮਲਾਈ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕੀ ਸੇਲ ਆਲ ਜੰਜਾਲ ਬੇਕਾਰ ਤੇਰਾਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸ਼ਾਦ ਦਿਆ ਪ੍ਰਭ ਤਾਰੀ ਨਾਨਕ ਨਿਭੇ ਖੇਪ ਹਮਾਰੀ ਪ੍ਰਭ ਕੀ ਉਸਤਤੇ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚੇ ਪਾਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਦ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੇ ਮੁਖ ਪਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਦਾਨ ਜਪੇ ਮਨ ਕੋਈ ਸਭ ਜੁਗ ਮੈਂ ਤਾਂ ਕੀ ਗਤ ਹੋਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰੀ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕੇ ਰਿਪਾ ਤੇ ਜਮ ਤੇ ਛੂਟੈ ਜਾਂ ਕੈ ਮਸਤ ਕਰਮ ਪ੍ਰਭ ਪਾਈ ਸਾਧ ਸਰਨ ਨਾਨਕ ਤੇ ਆਈ ਜਿਸ ਮਨ ਬਸੈ ਸੁਣੇ ਲਾਈ ਪ੍ਰੀਤ

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਯੁਗ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਦਰ ਕੇ ਸੇਵਕ ਪਰਿਵਾਰ ਭਾਈ ਹਰਪਿੰਦਰ ਸਿੰਘ ਪਰਿਵਾਰ ਨੂੰ ਆਦਿ ਚਰਨਾਂ 'ਚ ਬੇਨਤੀ ਹੈ ਕੀਤਾ ਲੋੜੀਏ ਕੰਮ ਸੁਹਾਰ ਪਿਆ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਸਾ ਕੀ ਹੈ ਸਤ ਮਹਾਂਵਾਕ ਅਨੁਸਾਰ ਦਰਕਰ ਦੇ ਸੇਵਕ ਭਾਈ ਹਰਪਿੰਦਰ ਸਿੰਘ ਪਰਿਵਾਰ ਵੱਲੋਂ ਆਪਣੀ ਬੱਚੀ ਨਵਜੀਤ ਕੌਰ ਦੇ ਵਿਆਹ ਕਾਰਜਾਂ ਦੀ ਆਉਂਦੀਆਂ ਖੁਸ਼ੀਆਂ ਵਿੱਚ ਆਪਦਾ ਚਰਨ ਉਟਾਸਲੰਤ ਕਾਰਜਾਂ ਦੀ ਸਫਲਤਾ ਵਾਸਤੇ ਆਪਦਾ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਪਿੱਤਰ ਬਾਣੀ ਦੇ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਸ਼ਬਦ ਕੀਰਤਨ ਛੇ ਪੁਣਨਾ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਕਿਰਪਾ ਕਰਨੀ ਸੁਮ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਥਨਾ ਬੱਚੀ ਸਿਰ 'ਤੇ ਮਿਹਰ ਪ੍ਰਾਥਕ ਸਤ ਪਰਿਵਾਰ ਦੇ ਆਉਣ ਵਾਲੇ ਕਾਰਜ ਅੰਗ ਸੰਗ ਸਹਾਇਕ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਾਉਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਇਸ ਖੁਸ਼ੀਆਂ ਦੇ ਸੰਬੰਧ ਪਰਿਵਾਰ ਆਪ ਜੀ ਸੁਰੇ ਰੁਮਾਲ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਭਲਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪ੍ਰਵਾਨਾ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਹਨ ਸਤਿਗੁਰ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਭਾਈ ਸੁਰਿੰਦਰ ਸਿੰਘ ਸਰਦਾਰ ਸੁਰਿੰਦਰ ਸਿੰਘ ਦੀ ਸਲਾਹ ਨੰਬਰ ਸੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਵਿਛੜੀ ਆਤਮ ਚਰਨਾ ਚਨਵਾਸ ਭਾਈ ਜੁਝਾਰ ਸਿੰਘ ਪਰਿਵਾਰ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਨ ਪਰਿਵਾਰਾਂ ਦੀ ਬੇਨਤੀਆਂ ਗੁਰਨੁਸਾਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਸੁਖਮਨੀ ਸਾਹਿਬ ਪਾਠ ਜੀ ਕੀ ਅਰਦਾਸ ਸ਼ਬਦ ਕੀਰਤਨਾ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ।

ਜਾਤ ਵਿਚਾਰ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਜੇ ਹਾਣ ਆਨ ਸਰਨ ਕਹੀ ਰਾਓ।

ਨਾਮ ਨਿਰੰਕਾਰ ਪ੍ਰਭ ਪੇਖੀਏ ਬਿਸਮਾਦ ਚੱਕ ਅਨੰਦਪੁਰ ਸਾਦ ਨਾ ਡੋਲੀਏ ਇਹ ਤੋਤ ਪ੍ਰਭ ਬਸੇ ਹਰ ਅਚੀਤ ਤਿੰਨ ਨਾਹੀ ਨਰਕਨ ਵਾਸ ਨਿਤ ਸਿਮਰ ਪ੍ਰਗੁਣ ਦਾਸ ਤੇ ਜਮਨਾ ਪੇਕੀ ਨੈਣ ਸੁਨ ਮੋਹੇ ਅਨੰਤ ਬੈਨ ਹਰ ਸਰਨ ਸੁਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲੈ ਨਵੇ ਨਿਤ ਕਰੇ ਮੁਨ ਜਨ ਸੇਵ

ਤਲ ਤਲ ਮਈਅਲ ਸੋਏ ਘਰ ਬੰਦਨਾ ਲਖਵਾਰ ਥੰਕ ਵਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਸੋਰ ਨਾਨਕ ਮਨ ਸਾਬੂਰ ਬਲਾਬਲ ਮਹੱਲਾ ਵਜੋ ਪ੍ਰਭ ਜਨਮ ਮਰਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮੇਟ ਹਰ ਹਰ ਰੰਗ ਕਰ ਦਿਆਲ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸਵਾਮੀ ਦੀਨਾ ਨਾਥ ਦਿਆਲ ਜਾਚੂ ਸੰਤਰਵਾਰ ਹੋ ਸੰਸਾਰ ਵਿਖਿਆ ਗੋਬ ਤਮ ਗਿਆਨ ਮੋਦ ਗੋਬ ਗੈ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਜ ਬਿਨਾ ਨਿਠਾਉ ਨਾਨਕਾ ਬਲ ਬਲ ਜਾਉ ਲੋਭ ਮੋਹ ਬਾਣੀ ਦੇਹ ਬਿਨ ਭਜਨ ਹੋਵਦ ਕੇ ਜਮਦੂਤ ਮਹਾਪਿਆਨ ਚਿਤ ਗੁਪਤ ਕਰਮੇ ਜਾਣ ਦਿਨ ਰਹਿਣ ਸਾਖ ਸੁਨਾਏ ਨਾਨਕਾ ਹਰ ਸਰਨਾਏ ਭੈ ਪੰਜ ਨਾਮ ਉਰਾਰ ਕਰ ਦਇਆ ਪਤਰਦਾਰ

ਕਰ ਹਰ ਗੁਣ ਨਿਧ ਗੋਪਾਲ ਸਰਬ ਕਣ ਪ੍ਰਭਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੁਰਨਾਸ ਇੱਕ ਨਿਮਕ ਰਹਿ ਨ ਜਾਏ ਬਟ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੰਹੇਤ ਅਲ ਕਮਲ ਬਿਨਾ ਬੇਤ ਜੋ ਚਕਵੀ ਸੂਰਜ ਆਸ ਨਾਨਕ ਚਰਨ ਵਿਆਸ ਜੋ ਤਰਨ ਭਰਤ ਬਰਾਨ ਜੋ ਲੋਭੀਏ ਤਨ ਦਾਨ ਜੋ ਦੋਦ ਜਲੇ ਸੰਯੋਗ ਜੋ ਮਾਂ ਖੁਦਿਆਸ ਭੋਗ ਜੋ ਮਾਤ ਬੁਦਹੇਤ ਹਰ ਸਿਮਰ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਤਨ ਸੰਗ ਮੈਗਲੇ ਕਾਮੇ ਮੰਦ ਜੋ ਗ੍ਰਹਿਸਤ ਵਿਖੀ ਦੰਦ ਜੋ ਜਵਾਰ ਬਿਸਨ ਜਾਏ ਹਰ ਨਾਨਕ ਏ ਮਨ ਲਾਏ ਕੁਰੰਕ ਨਦ ਨੇਹੇ ਚਾਤਰਕ ਚਾਤ ਮੇਹ ਜਨ ਜੀਵਨਾ ਸਤਸੰਗ ਗੋਬਿੰਦ ਭਜਨ ਰੰਗ ਰਸਨਾ ਮਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖਦੇ ਸੋ ਸਰਫਲਾਂ ਹਲੇ ਕੁਲ ਸਮੂਹ ਕਰ ਤਾਰ ਸੰਸਾਰ ਤਰਸਵਾਰ ਹਰ ਚਰਨ ਬਹੁਤ ਆਹੇ ਮਿਲ ਸਾਧ ਸੰਗ ਜਸ ਗਾਏ ਹਰ ਬੈਜ ਰਕੇ ਮਰਾਰ ਹਰ ਨਾਨਕ ਸਰਨ ਦੁਆਰ ਬਲਾਵਲ ਮਹੱਲਾ ਪਹਿਲਾ

ਅਮਰ ਜੋਨੀ ਜਾਤਨ ਜਾਲਾ ਆ ਗਮ ਗੁਆਚਰ ਰੂਪ ਨਾ ਰੇਖਿਆ ਖੁਆਚਤ ਖੁਆਚਤ ਕੱਟ ਕੱਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੂ ਬਿਨ ਜਗਦੀ ਸੇ ਗੁਰ ਕੇ ਸ਼ਬਦ ਮਹਿਲ ਕਰਦੀ ਸੇ ਰਹੋ ਦੂਜੇ ਪਾਏ ਲਗੇ ਪਛਤਾਣੇ ਜਮ ਦਰਵਾਜ਼ੇ ਆਵਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਝੋਟਾਂ ਖਾਏ ਬਿਨ ਗੁਰ ਸ਼ਬਦ ਨਾ ਛੂਟਣ ਕੋਏ ਪਖੰਡ ਕੀਨੇ ਮੁਕਤ ਨ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਹੋੜ ਜੋੜ ਛੋੜ ਤਰਤ ਕਾਸ ਕੀਏ ਬੈਸਣ ਕੋ ਥਾਓ ਰਾਤ ਦਿਨ ਕੀਏ ਪਵਾਓ ਜਿਨ ਕੀਏ ਕਰ ਵੇਖਣ ਹਾਰਾ ਅਵਰਨ ਦੂਜਾ ਸਿਰਜਣ ਹਾਰਾ

ਸਾ ਜੀ ਸੋ ਕੀਮਤ ਪਾਵੇ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸੇ ਆਕਾਂ ਦੋਰਾ, ਚੌਥ ਭਾਈਚਾਰੇ ਵੇਦਾ, ਖਾਣੀ ਚਾਰੇ ਬਾਣੀ ਵੇਦਾ, ਅਟ ਦਸਾ ਖੜਦੀ ਨਵਾਏ, ਸੋ ਪੂਜੇ ਜਿਸ ਆਵ ਜਾਏ, ਤੀਨ ਸਮਾਵੇ ਚੌਥੇ ਵਾਸਾ, ਪ੍ਰਣਵਿਤ ਨਾਨਕ ਹਮ ਤਾਂ ਕੇ ਦਾਸਾ, ਪੰਚਮੀ ਪੰਚ ਪੂਤ ਬੈਤਾਲਾ, ਆਵ ਗੋਚਰ ਬਰਖ ਨਾਲਾ, ਇੱਕ ਭਰਮ ਭੂਕੇ ਮੋਹ ਪਿਆਸੇ, ਇੱਕ ਰਸ ਚਾਕ ਸ਼ਬਦ ਪਤਾਸੇ, ਇੱਕ ਰੰਗ ਰਾਤੇ ਇੱਕ ਮਰਦੋਰ, ਇੱਕ ਦਰ ਕਰ ਸਾਚੇ ਦੇਖ ਦੂਰ, ਝੂਠੇ ਕੋ ਨਾਹੀ ਪਤ ਨਾਉ, ਕਬੂ ਨਾ ਸੁਚਾ ਕਾਲਾ ਕਹੋ, ਪਿੰਜਰ ਪੰਕੀ ਬੰਦਿਆ ਕੋਏ, ਹੇਰੀ ਵਰਮੇ ਮੁਕਤ ਨਾ ਹੋਏ, ਜੋ ਛੂਟੇ ਜਾਂ ਕਦੋਂ ਲੜਾਏ, ਗੁਰਮਤ ਮੇਲੇ ਭਗਤ ਲੜਾਏ, ਖਾਟੀ ਖਾਟ ਦਰਸ਼ਨ ਪ੍ਰਭ ਸਾਜੇ, ਅਨੰਦ ਸ਼ਬਦ ਨਿਰਾਲਾ ਵਾਜੇ, ਜੀ ਪ੍ਰਭਾਵੇ ਤਾਂ ਮਹਿਲ ਬੁਲਾਵੇ, ਸ਼ਬਦ ਮੇਦੇ ਤਾਂ ਪਦ ਪਾਵੇ, ਕਰ ਕਰ ਬੇਸ ਕਪੇ ਚਲ ਜਾਵੇ, ਸਾਚੇ ਸਾਚੇ ਸਾਚ ਸਮਾਵੇ, ਸਭ ਤੁਈ ਸਤ ਸੰਤੋਖ ਸਰੀਰ, ਸਾਤ ਸਮੁੰਦ ਪਰੇ ਨਿਰਮਲ ਨੀਰ, ਮੱਜਨ ਸੀਲ ਸੱਚ ਹਿਰਦੇ ਵਿਚਾਰ, ਗੁਰ ਕੇ ਸ਼ਬਦ ਭਾਵੇ ਸਭ ਬਾਰ, ਮਨ ਸਾਚਾ ਮੁਖ ਸੱਚ ਉਬਾਏ, ਸਾਚ ਨਿਸਾਣੇ ਢਾਗ ਨ ਪਾਏ, ਅਠਮੀ ਅਠ ਸਹਿਤ ਬਸਾਜੇ, ਸੱਚ ਨੇਹ ਕੇਵਲ ਕਰਮ ਰਾਦੇ, ਪੌਣ ਪਾਣੀ ਅਗਨੀ ਬਿਸਰਾਓ, ਤਹੀਂ ਨਿਰੰਜਣ ਸਾਚਾ ਨਾਉ, ਤਨਵੇ ਮਨੁਆ ਰਿਆਲ ਬੁਲਾਏ, ਪ੍ਰਣਵਿਤ ਨਾਨਕ ਕਾਲ ਨਖਾਏ।

ਪਰ ਕਰਨੇ ਯੋਗ ਦਸਵੀਂ ਨਾਮ ਦਾਨ ਇਸ ਨਾਨ ਅੰਦਨ ਮਜਨ ਸੱਚਾ ਗੁਣ ਗਿਆਨ ਸਾਚੇ ਮੈਲ ਨਾ ਲਾਗੇ ਭਰਮ ਪੋ ਭਾਗੇ ਬਿਲਮ ਨ ਤੂਟਸ ਘਾਚੇ ਦਾਗੇ ਜਿਉ ਤਾਗਾ ਜਗਿਵੇਂ ਜਾਣੋ ਅਸਰ ਚੀਤ ਸਾਚ ਰੰਗ ਮਾਣੋ ਇਕਾਦਸੀ ਇਕ ਹਿਰਦੇ ਉਠਾਏ ਹਿੰਸਾ ਮਮਤਾ ਮੋਹ ਚੁਕਾਏ ਫਲ ਪਾਵੇ ਵਰਤਾ ਤਮਚੀਨੇ ਬਖੰਡ ਰਾਚ ਤਤ ਨਿਬੀਨੇ ਨਿਰਮਲ ਨਿਰਾਹਾਰ ਨਿਹ ਕੇਵਲ ਸਹਿ ਸੁੱਚੇ ਸਾਚੇ ਨਾ ਲਾਗੇ ਮਲ ਜੈ ਦੇ ਕੋ ਤੈ ਏਕੋ ਏਕਾ ਹੋਰ ਜੀ ਉਪਾਏ ਵੇਕੋ ਵੇਕਾ ਫਲੋ ਹਾਰ ਕੀਏ ਬਲ ਜਾਏ ਰਸ ਖਸ ਖਾਏ ਸਾਸ ਗੁਆਏ ਕੂੜੇ ਲਾਲਚ ਲਵਟੇ ਲੋਟਾਏ ਛੂਟੇ ਗੁਰਮੁਖ ਸਾਜ ਗੁਆਏ ਦੁਆਦਸ ਮੁੰਦਰਾ ਮਨੋ ਦੂਤਾ ਐਨਸ ਜਾਗੇ ਕਬੂ ਨ ਸੂਤਾ ਜਾਗਤ ਜਾਗ ਰਹੇ ਲਿਵਲਾਏ ਗੁਰਬਰ ਚੇਤ ਕਾਲ ਨ ਖਾਏ ਅਤੀਤ ਪਏ ਮਾਰੇ ਪਹਿਰਾਈ ਪ੍ਰਣਵਿਤ ਨਾਨਕ ਤੈਲੋ ਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਰ ਜਾਤੋ ਪਿਤਰ ਰਾਣੇ ਵਰਤੀ ਵਰਤ ਰਹੇ ਨੇ ਕਾਮ ਜਪਾ ਜਾਪ ਜਪੇ ਮੁਖ ਨਾਮ ਤੀਨ ਭਵਨ ਮੈਂ ਕੋ ਜਾਣੇ ਸਾਫ ਸੁੱਚ ਸੰਯਮ ਸਾਚ ਵਿਛਾਣੇ ਤੇਰਸ ਤਰਵਰ ਸਮੰਦ ਗੰਧਾਰੇ ਅੰਮ੍ਰਿਤ ਮੋਲ ਸਿਖਰ ਲਿਵਤਾਰੇ ਡਰ ਡਰ ਮਰੇ ਨਾ ਮੁੰਡੇ ਕੋਏ ਨਿਡਰ ਬੂਡ ਮਰੇ ਬਲ ਕੋਏ ਡਰ ਮੈਂ ਕਰ ਕਰ ਮੈਂ ਡਰ ਜਾਣੇ ਤਖ਼ਤ ਨਿਵਾਸ ਸੱਚ ਮਨ ਬਾਣੇ ਚੌਦਸ ਚੌਥੇ ਥਾਂ ਲੈ ਪਾਏ ਰਾਜਸ ਤਾਮਸ ਸਤਕਾਲ ਸਮਾਏ ਸਸੀਆਂ ਰੰਗੇ ਕਰ ਸੂਰ ਸਵਾਏ ਜੋਗ ਜੋਗਤੀ ਕੀਮਤ ਪਾਏ ਚੌਦਸ ਪਵਨ ਪਤਾਲ ਸਵਾਏ ਖੰਡ ਬ੍ਰਹਿਮੰਡ ਰਹਿਲ ਬੁਲਾਏ ਅਮਾਵਸਿਆ ਚੰਦ ਗੁਪਤ ਗਹਿਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਆਂ ਗਗਨ ਜੋਤ ਤੇ ਲੋਈ ਘਰ ਘਰ ਵੇਖੇ ਘਰ ਦਾ ਸੋਈ ਗੁਰਤੇ ਦਿਸੇ ਗੁਰਤੇ ਦਿਸੇ ਸੋ ਤੁਸੀਂ ਮਾਏ ਮਨੋ ਬੋਲੇ ਆਵੇ ਜਾਏ ਘਰ ਦਰ ਤਾਪ ਤਿਰਥਾਂ ਸਾਵੇ ਆਵ ਛਣੇ ਜਾਂ ਸਤਿਗੁਰ ਪਾਵੇ ਜੈ ਆਸਾ ਤੈ ਬਿਨਸ ਮਨਾਸਾ ਫੂਟੇ ਖਬਰ ਦੁਬਦੇ ਮਨਸਾ

ਸਤ ਕਰ ਦਸਵਾਂ ਏਕ ਓਂਕਾਰ ਸਤਿਗੁਰ ਆਦਿਤ ਵਾਰ ਅਦਿ ਪੁਰਖ ਸੋਈ ਆਪੇ ਵਰਤੇ ਅਵਰ ਨ ਕੋਈ।

ਕੋਈ ਹਿਰਦੇ ਜਪਨੀ ਜਪ ਗੁਣਦਾਸਾ ਹਰ ਗਮ ਗੋਚਰ ਪਰਮਪਰ ਸਵਾਮੀ ਜਨ ਪਗ ਲਾਗ ਤਿਆਵੋ ਹੋਏ ਦਸ ਦਾਸਾ ਰਹੋ ਸੋਮਵਾਰ ਸੱਚ ਰਹਾ ਸੁਆਏ ਤਿਸਕੀ ਕੀਮਤ ਕਈ ਨਾ ਜਾਏ ਆਖ ਆਖ ਰਹੇ ਸਭ ਲੈ ਬੁਲਾਏ ਜਿਸ ਦੇ ਵੇ ਤਿਸ ਬੱਲੇ ਪਾਏ ਆਗਮ ਗੋਚਰ ਲਖਿਆ ਨ ਜਾਏ ਗੁਰ ਕੇ ਸ਼ਬਦ ਹਰ ਰਿਆ ਸਵਾਏ ਮੰਗਲ ਮਾਇਆ ਮੋਹ ਮਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਜਾਏ ਸੋਈ ਮੁੰਜੇ ਗੁਰ ਕੇ ਸ਼ਬਦ ਦਰ ਕਰ ਸੂਜੇ ਪ੍ਰੇਮ ਭਗਤ ਕਰੇ ਲਵਲਾਏ ਹਮੇ ਮਮਤਾ ਸ਼ਬਦ ਜਲਾਏ ਬਦਵਾਰ ਆਪੇ ਬਨਸਾਰ ਗੁਰਮੁਖ ਕਰਨੀ ਸ਼ਬਦ ਚਾਰ ਨਾਮ ਰਤੇ ਮਨ ਨਮਲ ਹੋਏ ਹਰ ਗੁਣ ਗਾਵੇ ਹਮੇ ਮਲ ਖੋਏ ਦਰ ਸੱਚੇ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਨ ਹਰ ਜੋ ਦੇਵੇ ਤਿਸ ਕੋ ਬਲ ਜਾਈਏ ਗੁਰਬਰ ਸਾਦੀ ਆਪ ਗਵਾਈਏ ਨਾਨਕ ਨਾਮ ਰਖੋ ਰਤਾਰ ਦੇਵਨ ਹਾਰੇ ਕੋ ਜਕਾਰ ਵੀਰਵਾਰ ਵੀਰ ਪਰਮ ਲਾਏ ਪ੍ਰੇਤ ਪੋਤ ਸਭ ਦੂਜੇ ਲਾਏ

ਸ਼ੁਕਰ ਵਾਰ ਪ੍ਰਭ ਰਿਆ ਸਵਾਹੀ ਆਪ ਪਾਏ ਸਭ ਕੀ ਸਵਾਹੀ ਗੁਰਮੁਖ ਹੋਏ ਸੋ ਕਰੇ ਵਿਚਾਰ ਸੱਚ ਸੰਜਮ ਕਰਨੀ ਆਕਾਰ ਵਰਤ ਨਿਯਮ ਨਿਤਾਵਰਤ ਪੂਜਾ ਬਿਰਮ ਜੇ ਸਭ ਪਾਉ ਦੂਜਾ ਸ਼ਨਿਚਰ ਵਾਰ ਸਾਉਣ ਸਾਧ ਵਿਚਾਰ ਹਾਮੀ ਮੇਰਾ ਪਰਮੇ ਸੰਸਾਰ ਮਨਮੁਖੰਦਾ ਦੂਜੇ ਪਾਏ ਜੰਤਰ ਵਾਦਾ ਝੋਟਾ ਖਾਏ ਗਰਵ ਸਾਦੀ ਸਦਾ ਸੁਆਏ ਸੱਚ ਕਰਨੀ ਸਾ ਚਲ ਲਾਏ ਸਤਿਗੁਰ ਸੇਵੇ ਸੇਵਟ ਬਾਗੀ ਹਉਮੈ ਮਾਰ ਸੱਚ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਪਾਏ ਤੋ ਸੰਗਦਾਤਾ ਲੇ ਮਲਾਏ ਇੱਕ ਸੇ ਦੂਜਾ ਨਾਈ ਕੋਏ ਗੁਰਮੁਖ ਬੁਝੇ ਸੋਜੀ ਹੋਏ ਪੰਦਰਾਂ ਦਿੱਤੀ ਤੈ ਸਤ ਵਾਰ ਮਹਾਰਤੀ ਆਵੇ ਵਾਰ ਵਾਰ ਜਿਨ ਸਰੈਣ ਤਿਵੇ ਸੰਸਾਰ ਆਵਾ ਗੌਣ ਕੀਆ ਕਰਤਾਰ ਨਿਚਲ ਸਾਚ ਰਿਆ ਕਲਤਾਰ ਨਾਨਕ ਗੁਰਮੁਖ ਮੁਝੇ ਕੋ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦ ਵਰਖਾ ਪੇ ਸਿਰ ਸਾਜੇ ਜੀ ਜੰਤ ਭਾਵੇਂ ਬਾਜੇ ਦੂਜੇ ਪਾਏ ਪਰਮਜ ਲਾਗੇ ਆਵੇ ਜਾਵੇ ਮਰੇ ਪਾਗੇ ਸਤਿਗੁਰ ਬੈਠੇ ਸਵਜੀ ਪਾਏ ਪ੍ਰਪੰਚ ਚੁਕੇ ਸੱਚ ਸਵਾਏ ਜਾਂ ਕੇ ਮਾਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏਕ ਰਹੋ ਸਰੈਟ ਪਾਏ ਆਪੇ ਸਭ ਏਕੇ ਕੋਈ ਨਾ ਮੇਟੇ ਤੇਰੇ ਲੇਖੇ ਸਿੱਧ ਸਾਧਕ ਜੇ ਕੋ ਕਹਿ ਕਾਏ ਪਰਮੇ ਬੁਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨਮੂਜੇ ਹਮੇ ਮਾਰੇ ਤਾਂ ਦਸ ਹੋ ਜੇ ਇੱਕਸ ਤੇ ਸਭ ਦੂਜਾ ਹੋਆ ਇੱਕੋ ਵਰਤੇ ਅਵਰਨ ਬੀਆ ਦੂਜੇ ਤੇ ਜੇ ਕੋ ਜਾਣੇ ਗੁਰ ਕੇ ਸ਼ਬਦ ਹਰ ਧਰਨੇ ਸਾਣੇ ਸਤਿਗੁਰ ਬੇਟੇ ਤਾਂ ਇੱਕੋ ਵਾਏ ਵਿੱਚ ਦੂਜਾ ਟਾਗਰ ਹਾਏ ਜਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਾਕੇ ਖੋਏ ਸਹਿਬ ਕੀ ਸੇਵਕ ਰਹਿ ਸ਼ਰਨਾਈ ਆਪੇ ਬਖਸ਼ੇ ਤੇ ਵਡਿਆਈ ਤੇ ਤਿਉਬਰ ਨਾਹੀ ਕੋਏ ਕੌਣ ਡਰੇ ਡਰ ਕਿਸ ਗਾਏ ਗੁਰਮਤੀ ਸਾਂਤ ਵਸੇ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਵੀਰ ਆਵੇ ਨਾ ਜਾਏ ਨਾ ਦੁਖ ਪਾਏ ਨਾਮੇ ਰਾਤੇ ਸਹਿਜ ਸੁਹਾਏ ਨਾਨਕ ਗੁਰਮੁਖ ਵੇਖੇ ਦੂਰ ਮੇਰਾ ਪ੍ਰਭ ਸਦ ਰਿਆ ਭਰਪੂਰ ਇੱਕ ਸੇਵਕ ਇੱਕ ਭਰਮ ਬੁਲਾਏ ਆਪੇ ਕਰੇ ਹਰ ਆਪ ਕਰਾਏ ਇੱਕੋ ਵਰਦੇ ਵਰਨ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰ ਦਸ ਸੱਚੇ ਸੱਚੇ ਵਿਚਾਰੀ ਦਿੱਤੀ ਵਾਰ ਸਭ ਸ਼ਬਦ ਸਵਾਏ ਸਤਿਗੁਰ ਸੇਵੇ ਤਾਂ ਫਲ ਪਾਏ ਦਿੱਤੀ ਵਾਰ ਸਭ ਆਵੇ ਜਾਏ ਗੁਰ ਸ਼ਬਦ ਨਿਚਲ ਸਦਾ ਸੱਚ ਸਵਾਏ ਦਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੇਂ ਸਭ ਪਰਮੇ ਕਾਚੇ ਮਨਮੁਖ ਮਰੇ ਮਰ ਵੇ ਗਤੀ ਜਾਏ ਇੱਕ ਨ ਚੇਤੇ ਦੂਜੇ ਲੋਭਾਏ ਅਜੇ ਤਾਂ ਮਿੰਡੀਆ ਗਿਆਨ ਧਾਰ ਬਿਨ ਸ਼ਬਦੇ ਕਿਉਂ ਪਾਏ ਬਾਰ ਆਪ ਪਾਏ ਭਾਵਨ ਹਾਰ ਆਪੇ ਕੀਰਤਨ ਗੁਰ ਵਿਚਾਰ ਬਹੁਤੇ ਵੇਖ ਕਰੇ ਬੇਗਤਾਰੀ ਪਾਪਾ ਵਰਮੇ ਕਾਚੀ ਸਾਰੀ ਐਤੇ ਸੁੱਖ ਨਾ ਆਗੇ ਹੋਏ ਮਨ ਕਮੂਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਇਹ ਦਿੱਤੀ ਵਾਰ ਦੂਜਾ ਸੋਏ ਸਤਿਗੁਰ ਵਾਜੋ ਅੰਦਗਵਾਰ ਦਿੱਤੀ ਵਾਰ ਸੇਵੇ ਮੁਗਦਗਵਾਰ ਨਾਨਕ ਗੁਰਮੁਖ ਪੂਜੇ ਸੋਜੀ ਪਾਏ ਇਕਤ ਨਾਮ ਸਦਾ ਰਿਆ ਸਮਾਏ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਂਕਾਰ ਸਤਿਗੁਰ ਸਾਧ ਮੁੱਦ ਨਵੇਲਣਿਆ ਗੋਏ ਲਾਈ ਰਾਮ ਮਟਕੀ ਟਾਰ ਤਰੀ ਹਰ ਲਿਓ ਲਾਈ ਰਾਮ ਲਿਓ ਲਾਏ ਹਰ ਸਿਓ ਰਹੀ ਗੋਇਲ ਸਹਿਜ ਸ਼ਬਦ ਸਿਗਾਰੀਆ ਕਰ ਜੋੜ ਗੁਰਪੈ ਕਰ ਬਿਨੰਦੀ ਮਿਲੋ ਸਾਚ ਪਿਆਰੀਆ ਧਨ ਪਾਏ ਬਗਦੀਨ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁਦਨ ਵੇਲ ਸੁੰਦਰ ਦੇਖ ਪਿਸਾਰਿਆ
ਸਾਚਨ ਵੇਲਣੀਏ ਜੋ ਬਨਵਾਲੀ ਰਾਮ ਆਓ ਨਾ ਜਾਓ ਕਹੀਂ ਆਪਣੇ ਸਹਿ ਨਾਲੀ ਰਾਮ ਨਹਿ ਆਪਣੇ ਸੰਗਦਾਸੀ ਮੈਂ ਭਗਤ ਹਰ ਕੀ ਪਾਵੇ ਅਗਾਲ ਬੋਦ ਕਦ ਕਰੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਾਵੇ ਸਾਜ ਪਿਆਰਿਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰਿਆ ਸ੍ਰੀ ਧਰ ਮੋਹਣੀ ਬੇ ਸੰਗੋਤੀ ਰਾਮ ਗੁਰ ਕੇ ਪਾਏ ਚਲੋ ਸਾਚ ਸੰਗੋਤੀ ਰਾਮ ਧਨ ਸਾਚ ਸੰਗੋਤੀ ਹਰ ਸੰਗੋਤੀ ਸੰਗ ਸਕੀ ਸਹੇਲੀਆਂ ਇੱਕ ਪਾਏ ਇੱਕ ਮਨ ਨਾ ਵਸਿਆ ਸਤ ਗੁਰੂ ਹਮੇਲੀਆ ਦਿਨ ਰਹਿਣ ਘੜੀ ਨਾ ਚ ਸਵਿਸਰੇ ਸਾਂ ਸਾਂਸ ਨਿਰੰਜਣੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਬਹੁ ਭਜਨੋ ਜੋਤ ਸਵਾੜੇ ਤ੍ਰਿਪਵਨ ਸਾਰੇ ਰਾਮ ਘਟ ਘਟ ਰਵਰਿਆ ਅਲਕ ਬਾਰੇ ਰਾਮ ਅਲਕ ਬਾਰ ਬਾਰ ਸਾਚਾ ਆਪ ਮਾਰ ਮਿਲਾਈਏ ਹਮੇ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਕਰੀ ਬਾਣੀ ਤਾਰ ਤਾਰਨ ਹਾਰਿਆ ਹਰਨਾਮ ਅਮਰਤ ਚਾਰ ਦੇਵਤੀ ਨਾਨਕਾ ਔਰ ਤਾਰਿਆ ਬਲਾ ਬਲ ਮਹਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਮੋਹੇ ਪ੍ਰੇਮ ਪ੍ਰੇ ਪ੍ਰਭ ਬਨਾਸੀ ਰਾਮ ਅਵੰਗ ਤੋ ਹਰਨਾਥ ਨਾਤੇ ਤਿਸੇ ਪਾਵੇ ਸੋਧੀਏ ਕਿਰਪਾ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਏ ਮੈਂ ਅਵਰ ਗਿਆਨ ਧਿਆਨ ਮੋਜਾ ਹਰਨਾਮ ਅੰਤਰ ਵਸ ਰਹੇ ਪੇ ਪਾਵਨੀ ਹਟ ਨ ਜਾਣਾ ਨਾਨਕ ਸੱਚ ਗਹਿ ਰਹੇ ਪਿੰਡੀ ਰਹਿਣ ਬਲੀ ਦਿਨ ਸੁਸਵਾਏ ਰਾਮ ਨਿਜਕਾ ਸੋਧੜੀਏ ਪਿਰਮ ਜਗਾਏ ਰਾਮ ਨਮ ਹਾੜ ਨਵ ਤਨ ਸ਼ਬਦ ਜਾਗੀ ਆਪਣੇ ਪ੍ਰਭਾਣੀਆਂ ਤਜ ਕੋਟ ਕਵਟ ਸੁਭਾਏ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਕੰਠੇ ਸਾਜ ਸ਼ਬਦ ਨਿਸਾਣੀਆਂ ਕਰ ਜੋੜ ਨਾਨਕ ਸਾਜ ਮੰਗੇ ਨਦਰ ਕਰ ਤੁਧ ਬਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜੇ ਸੁਣ ਮਾਨੜੀ ਅਕਤ ਗਾਣੀ ਰਾਮ ਅਕਤ ਗਾਣੀ ਬੰਦਰਬਾਣੀ ਕੋਵੇਲਾ ਗੁਰ ਮੂਜੇ ਉਹ ਸ਼ਬਦ ਸੁਹਾਏ ਆਪ ਗਾਏ ਤਰਪਾਵਣ ਸੋਜੀ ਸੂਜੇ ਰਾਇਆ ਦੇਵਤਾ ਪਰਮਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਆ ਸਰਵ ਟਾਈ ਨਾਨਕਾਰ ਸਾਰਿਆ ਮੈਲ ਬੁਲਾਈਏ ਭਗਤ ਸੁਨੇਹੀ ਰਾਮ ਗੁਰਮਤਿ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰ ਜੇ ਸਬਦ ਸੀਜੇ ਤ੍ਰੈ ਲੋਕ ਨਾਲ ਜਾਣੇ ਮਨ ਡੀਗ ਡੋਲ ਨਾ ਜਾਏ ਕਰਦੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੋ ਕਸਮ ਮੇਰਾ ਮੈਂ ਤਾਣ ਤਕਿਆ ਤੇਰੋ ਸਾਜ ਸੋਚਾ ਸਦਾ ਨਾਨਕ ਗੁਰ ਸ਼ਬਦ ਚਗਨ ਮੇਰੋ ਸ਼ਾਂਤ ਬਲਾਵਲ ਮਹੱਲਾ ਚੌਥਾ ਮੰਗਲ ਏਕ ਓਂਕਾਰ ਸੰਸਾਰ ਮੇਰਾ ਹਰ ਪ੍ਰਭ ਸਿਜ ਆਇਆ ਮਨ ਸੁਖ ਸੁਮਣ ਰਾਮ ਗੁਰ ਤੁੱਟੇ ਹਰ ਪ੍ਰਭ ਆਇਆ ਰੰਗ ਰਲੀਆਂ ਮਣ ਰਾਮ ਮਣ ਬਾਗੀਆਂ ਸੁਹਾਗਣੀ ਹਰ ਮਸਤਕ ਮਣ ਰਾਮ ਹਰ ਪ੍ਰਭ ਹਰ ਸੁਹਾਗ ਨਾਨਕ ਮਨ ਪਣ ਰਾਮ ਨਿਮਾਣਿਆ ਹਰ ਮਾਣ ਹਰ ਪ੍ਰਭ ਆਪੇ ਰਾਮ ਗੁਰਮੁਖ ਆਉ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮੁਲਾਇਆ ਹਰ ਹਰ ਰਸ ਰਾਪੇ ਰਾਮ ਮਾਨਸ ਜਨਮ ਹਰ ਭਾਈ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਵਾਏ ਕਨੇਰਾ ਰਾਮ ਜਨ ਮਾਨਸ ਜਮਨਾ ਪਾਇਆ ਤਨ ਭਾਗ ਮੰਧੇਰਾ ਰਾਮ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਗਮ ਦੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਜਲ ਹਰ ਨਾਮ ਹੈ ਗੁਰਮੁਖ ਅਰਲੀ ਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਰਵ ਜਨ ਹਰ ਪਾਇਆ ਨਾਨਕ ਪ੍ਰਭ ਕੀ ਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭਾ ਸੱਜਣ ਲੋੜ ਲੋ ਮਨ ਵਸੇ ਵਡਭਾਗ ਗੁਰ ਮੋਹਰੇ ਵੇਖਾ ਲਿਆ ਨਾਨਕ ਹਰ ਲਾਗ ਸ਼ਾਂਤਾ ਮੇਰਾ ਹਰ ਪ੍ਰਭ ਰਾਵਣ ਆਇਆ ਹਉਮੈ ਬਿਕ ਝਾਗੇ ਰਾਮ ਗੁਰਮਤਿ ਆ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਵਰਗਾਸਿਆ ਗੁਰ ਗਿਆਨੀ ਜਾਗੇ ਰਾਮ
ਜਨ ਨਾਨਕ ਹਰ ਪ੍ਰਭਾਈ ਪੂਰੇ ਵਡਭਾਗੀ ਰਾਮ ਮੇਰਾ ਹਰ ਪ੍ਰਭ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਆਇਆ ਹਰ ਲਿਵਲਾਈ ਰਾਮ ਗਿਆਨ ਦੇਰ ਕੱਢਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਧਾਰੈ ਹਰ ਨਾਮ ਸਮਾਈ ਰਾਮ ਤਨ ਹਰ ਪ੍ਰਭ ਪਿਆਰੇ ਰਾਵਿਆ ਜਾ ਹਰ ਪ੍ਰਭ ਆਈ ਰਾਮ ਅੱਖੀ ਪ੍ਰੇਮ ਕਸਾਈਆਂ ਜਾ ਮਿਲਕ ਮਸਾਈ ਰਾਮ ਗੁਰਪੁਰੇ ਹਰ ਮੇਲਿਆ ਹਰ ਸੇ ਗਾਈ ਰਾਮ ਜਨ ਨਾਨਕ ਨਾਮ ਵਿਖਸਿਆ ਹਰ ਲਵਲਾਈ ਰਾਮ ਹਮ ਮੂਰਖ ਮੁਗਧ ਮਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਾਬਾਸ ਹੈ ਜਿਨ ਹੋਮੇ ਮਾਰੀ ਰਾਮ ਜਿਣ ਵਡਭਾਗੀ ਵਡਭਾਗ ਹੈ ਹਰ ਹਰ ਹਰ ਧਾਰੀ ਰਾਮ ਜਨ ਨਾਨਕ ਨਾਮ ਸਲਾਹ ਤੂ ਨਾਮੇ ਬਲਹਾਰੀ ਰਾਮ ਮਲਾਵਲ ਮਹੱਲਾ ਪੰਜਵਾਂ ਸ਼ਾਂਤ ਏਕ ਓਂਕਾਰ ਸਤਿਗੁਰ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਸਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਂਗੇ ਵੰਡ ਪਾਂਗੇ ਕਵ ਮਿਲੀਏ ਪੁਰਬਤੇ ਸਹਿ ਜੇ ਸਮਾਈਏ ਗੁਣ ਪਾਈਏ ਤੇ ਹੋ ਸਕੀਏ ਮੋਹੇ ਮਤੇ ਜਿੰਦ ਰਹਿਣ ਟਾਡੀ ਕਰੋ ਸੇਵਾ ਪ੍ਰਭ ਕਮਨ ਜੋਤੀ ਪਾਇਆ ਬਿਨਵੰਤ ਨਾਨਕ ਕਰੋਗੇ ਬਾਲ ਹੋ ਮੋਹੇ ਲੜਾਇਆ ਭਇਆ ਸਮਾਹੜਾ ਰਤਨ ਵਿਸਾ ਰਾਮ ਖੋਜੀ ਖੋਜ ਲਦਾ ਹਰ ਸੰਤਨ ਬਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਰਦੇ ਕਰਦ ਵਿਚਾਰੋ ਇੱਕ ਜੇ ਤਿੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭੇ ਕਰ ਬਿਨੰਤੀ ਮਿਲ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਗਮ ਦਾ ਸਾਹ ਟਲ ਗਣਿਆ ਪੂਰਨ ਸੰਯੋਗੋ ਰਾਮ ਸੋਕੇ ਸੂ ਵਿਆ ਗਿਆ ਜੋਗੋ ਰਾਮ ਮਿਲ ਸੰਤ ਆਏ ਪ੍ਰਭ ਦਾਏ ਬਣੇ ਚਰਜ ਜਾਨੀਆਂ ਮਿਲ ਕਤਰ ਹੋਏ ਸਹਿ ਟੋਏ ਮਨ ਉਪਜੀ ਵਰੀਤ ਵਾਨੀਆਂ ਮਿਲ ਜੋਤ ਬੋਧੀ ਹੋਤ ਬੋਧੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਕਰ ਆਈਣਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿ ਜਾਗੀ ਸਗਲ ਇੱਛਾ ਬਨੀਆ ਮੇਰੀ ਆਸ ਪੂਰੀ ਸੰਤੋਰੀ ਹਰ ਮਿਲੇ ਕੰਤ ਵਿਛੁਨਿਆ ਆਨੰਦ ਆਂਦਨ ਵਜੇ ਵਾਜੇ ਅਹਿਮਤ ਅਹਿਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗਲ ਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲਖਣਾ ਹਰ ਕੰਤ ਹਮਾਰਾ ਰਾਮ ਅਨੰਦ ਬਜ ਤਰਾ ਤਿਸ ਤੰਦਰ ਬਾਰਾ ਰਾਮ ਆਨੰਦ ਆਂਦਨ ਵਜੇ ਵਾਜੇ ਦਿਨਸ ਰਹਿਣ ਵਾਹਾ ਤੈ ਰੋਗ ਸੋ ਨਾ ਦੁਖ ਵਿਆਵੇ ਜਨਮ ਵਰਨਤਾ ਰਹਿਦਾ ਸਹਿਦਾ ਸਦਾ ਰਸ ਅਮਰਦ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਮੰਜਾ ਪਾਰ ਬ੍ਰਹਮ ਪ੍ਰਾਣ ਦਾਰਾ ਸੁਣ ਸਕੀ ਸਹੇ ਲੜੀਓ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੇ ਰਾਮ ਘਰ ਪ੍ਰੇਮ ਰਾਵੋ ਤਿਸੇ ਪਾਵੋ ਇੱਕ ਨਿਮਕ ਪਾਲਣਾ ਤਿਆਗੀਏ ਗਹਿ ਕੰਠ ਲਾਏ ਨੈਲ ਜਾਈਏ ਚਰਨ ਰਜ ਮਨ ਪਾਗੀਏ ਭਗਤਾ ਟਗੋਰੀ ਪਾਏ ਮੋਏ ਅੰਤ ਨਾ ਕਦੋ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਪੇਕ ਗੁਣ ਅਵਨਾਸੀ ਰਾਮ ਕਰਕੇ ਬੁਝਾ ਗਈ ਕੱਢ ਚਮਕੀ ਵਾਸੀ ਰਾਮ ਗਹਿ ਬੁਝਾ ਲੀਨੀ ਦਾਸ ਕੀਨੀ ਅੰਕਰ ਦੋਤ ਜਣਾਇਆ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲਾਇਆ ਦ੍ਰਿੜਧਾਰੀ ਮਨ ਵਿਆਰੀ ਮਹਾਂ ਦੁਰਮਨ ਦਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਰ ਰਲੀ ਸੰਪੂਰਨ ਸੀ ਆਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਸਾਰਾ ਕਰਨ ਹਾਰਾ ਪ੍ਰਭ ਬਿਨਾਂ ਨਹੀਂ ਜਾਣੀਏ ਆਪ ਕਰਦਾ ਆਪ ਹੋਦਾ ਆਪ ਕਰਨ ਕੀ ਆਪ ਬਿਨਵੰਤ ਨਾਨਕ ਸੇ ਜਾਣੇ ਜਿੰਨੀ ਹਰ ਅਰਬੀਆ ਮਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓਂਕਾਰ ਸਤਿਗੁਰ ਸਖੀ ਆਓ ਸਖੀ ਵਾਸੇ ਆਓ ਸਖੀ ਅਸੀਂ ਬਿਰਕਾ ਮੰਗਲ ਗਾਵੇ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਪਾਵੇ
ਮਨ ਤਜ ਮਾਨ ਮੋ ਵਿਕਾਰਜਾ ਸੇ ਵੇਗ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਰੋ ਹੋਏ ਦਾਸ ਦਾਸੀ ਤਜ ਦਾਸੀ ਬੋੜ ਬਦੀਨਾ ਤਾਵਾਂ ਨਾਨਕ ਭਿਆਂਬੇ ਕਰੋ ਕਿਰਪਾ ਤਾਂ ਮੈਂ ਮੰਗਲ ਗਾਵਾਂ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਦਲੇ ਟੋਣੀ ਉਹ ਜੋ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਨੀ ਮਹਾ ਬਚ ਬਚਤਰ ਚੰਚਲ ਅਨਕ ਪਾਵ ਦਿਖਾਵੇ ਹੋਏ ਡੀਟ ਮੀਟੀ ਮਨੇ ਲਾਗੀ ਨਾਮ ਲੈਣ ਆਵੇ ਗ੍ਰਹਿ ਮਨੇ ਧੀਰੇ ਵਰਦ ਪੂਜਾ ਬਾਟ ਘਟੇ ਜੋਨੀ ਨਾਨਕ ਪਿਆਂਬੇ ਦਇਆ ਤਾਰੋ ਮੈਂ ਨਾਮ ਅੰਦਲੇ ਟੋਨੀ ਮੋਏ ਅਨਾਥ ਪ੍ਰਹਿਨਾਥ ਜਿਉਂ ਜਾਨੇ ਤੋ ਰਖੋ ਚਿਤਰਾਈ ਨਹੀਂ ਚਿਤਰਾਈ ਮੋਏ ਨਾਹੀ ਰਿਜਾਵੋ ਨੈ ਮੁਖੋ ਨੈ ਚਤਰ ਸਗਰ ਸੁਜਾਨ ਬੇਦੀ ਮੋਹੇ ਨਿਰਗੁਣ ਗੁਣ ਨਹੀਂ ਨਹਿਰੂ ਤੂਮ ਨਾ ਨੈਣ ਮਾਕੇ ਜੈ ਭਾਵੇ ਤੈ ਰਖ ਤੁਹੀ ਜੈ ਜੈ ਜੈ ਅੰਬੇ ਸਗਲ ਜਾਂਕੋ ਕਰਨ ਵਾਤ ਗਤ ਕਿਉਂ ਲਖੋ ਨਾਨਕ ਅੰਬੇ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰਖੋ ਮੋਹੇ ਮਛਲੀ ਤੋਂ ਨੀਰ ਤੁਝ ਮਿਲ ਕਿਉਂ ਸਰੇ ਮੋਹੇ ਚਾਤਰਕ ਤੋਂ ਬੋਧ ਤ੍ਰਿਪ ਤੋਂ ਮੁਖ ਭਰੇ ਮੁਖ ਭਰੇ ਹਰੇ ਪਿਆਸ ਮੇਰੀ ਜੀਆਂ ਪ੍ਰਾਣ ਵਤੇ ਲਾਡਲੇ ਲਾਡ ਲੜਾਏ ਸਾਮੇ ਮਿਲ ਮਾਰੀ ਹੋਏ ਗਤੇ ਚੀਤ ਜਦੋਂ ਮਿਟਨ ਤਾਰੇ ਜਿਉਂ ਆਸ ਜਗ ਵਿਦਨ ਚਰੇ ਨਾਨਕ ਪਿਆਪੇ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੇ ਧਨ ਧਨ ਮਾਰੇ ਬਾਗ ਘਰ ਆਇਆ ਫਿਰ ਮੇਰਾ ਸੋਹੇ ਮੰਕ ਦੁਆਰ ਸਗਲਾ ਵਨ ਹਰਾ ਹਰ ਹਰਾ ਸਵਾਮੀ ਸੁਖੇ ਗਾਮੀ ਆਨੰਦ ਮੰਗਲ ਰਚਣਾ ਨਵਲ ਨਵਤਨ ਨਵ ਬਾਲਾ ਕਮਨ ਰਸਨਾ ਗੁਣ ਬਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖਰਾ ਨਾਨਕ ਪਿਆਪੇ ਮੇਰੀ ਆਸ ਪੂਰੀ ਮਿਲੇ ਸਵਾਮੀ ਪਰੰਪਰਾ ਮਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਏਕ ਓਂਕਾਰ ਸਤਿਗੁਰ ਸ਼ਾਸ ਲੋਕ ਸੁੰਦਰ ਸਾਂਤ ਦਿਆਲ ਪ੍ਰਭ ਸਭ ਸੁਖਾਂ ਨਿਰਭੀਓ ਸੁਖ ਸਾਗਰ ਪ੍ਰਭੇਟੀਏ ਨਾਨਕ ਸੁਖੀ ਹੋ ਤਇਹੋ ਜੀਓ ਸ਼ੰਤ ਸੁਖ ਸਾਗਰ ਪ੍ਰਭਾਈਏ ਜਾਓ ਏ ਭਾਗੋ ਰਾਮ ਮਾਨਨ ਮਾਨ ਵਜਾਈਏ ਅਰਚਨੀ ਲਾਗੋ ਰਾਮ ਛੋਟ ਸਿਆਣਪ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਬਾ ਸ਼ਰਨਾਈ ਰਾਮ ਰਾਏ ਗੇ ਸਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਦ ਲਾਗੇ ਜਿਸ ਬਿਨ ਮਰ ਜਾਈਏ ਰਾਮ ਲਾਜ ਨਾਵਿਆ ਗਿਆਨਮਤੀ ਦੁਰਜਨ ਬਰਮਾਈਏ ਰਾਮ ਪਤਤ ਪਾਵਨ ਪ੍ਰਭ ਤਿਆ ਕੇ ਕਹੋ ਕਤ ਠਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਤ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਰਨ ਰਸਨਾ ਰਾਮ ਪ੍ਰਭ ਭਗਤ ਵਿਸ਼ਲ ਨਾ ਸੇਵੀ ਕਾਇਆ ਕਾ ਕਹਿ ਗ੍ਰਸਨ ਰਾਮ ਪ੍ਰਭ ਮੋਹੀ ਦੋ ਨ ਜਾਣੀ ਕੋਟ ਜੋਨੀ ਵਸਨ ਰਾਮ ਨਾਨਕ ਬਿਨ ਹਰਵਰ ਜੇ ਚਾਨਾ ਬੇਟਾ ਕਿਰਮ ਬਸਵਾ ਰਾਮ ਲਾਇ ਬਰੋਂ ਭਗਵੰਤ ਸੰਗੇ ਓਹੇ ਮਿਲ ਬਰਗ ਰਾਮ ਚੰਦਨ ਜੀ ਸੁਗੰਧ ਰਸਾ ਹਮੇ ਵਿਖ ਤਗ ਰਾਮ ਈ ਤੋਤਨ ਡੋਲੀਏ ਹਰ ਸੇਵਾ ਜਗ ਰਾਮ ਨਾਨਕ ਜਿਨ ਪ੍ਰਭ ਆਪਿਆ ਜਨ ਨਾਨਕ ਜਿਨ ਪ੍ਰਭ ਪਾਇਆ ਬਣਾ ਸਾ ਟਲ ਸੁਗ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖੁਆ ਜੋੜ ਬਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਏ ਅਪਾਰ ਬ੍ਰਹਮ ਕੇ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਬਲ ਮੰਗੇ ਰਾਮ ਨਾਨਕ ਪ੍ਰਭ ਸ਼ਰਨਾਗਤੀ ਜਬ ਅੰਤ ਤਰੰਗੇ ਰਾਮ ਇੱਕ ਦਿਲ ਪ੍ਰਭੂ ਨਾਮ ਇਸਰੇ ਜਿਨ ਸਭ ਕਿਛ ਦੀਨਾ ਰਾਮ ਵਟ ਭਾਗੀ ਮੇਲਾਵੜਾ ਗੁਰਮੁਖ ਫਿਰ ਚੀਨਾ ਰਾਮ ਬਾਂ ਪਕੜ ਤਮਤੇ ਗਾੜਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋਂ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਪਏ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਵਿੱਚ ਵਜਾਈ ਰਾਮ ਨਾਨਕ ਗੁਰੇ ਜਬਰੇ ਸਭੁਕਾ ਸੁਆਮੀ ਰਾਮ ਰਸ ਭਿੰਨੜੀਏ ਆਪਣੇ ਰਾਮ ਸੰਗੇ ਕੇ ਲੋਇਣ ਨੀਕੇ ਰਾਮ ਪ੍ਰਭ ਇੱਕ ਦਿਸ਼ਾ ਬਣੀਆਂ ਮਿਲ ਸਾਜਨ ਜੀ ਕੇ ਰਾਮ
ਅਮਰ ਰਸ ਰਵਾਇਆ, ਵੇਖਿਆ ਰਸ ਵੀ ਕੇ ਰਾਮ, ਨਾਨਕ ਜਲ ਜਲੇ ਸਵਾਇਆ, ਜੋਤਿ ਜੋਤ ਮੀ ਕੇ ਰਾਮ। ਬਲਾਵਲ ਕੀ ਵਾਰ ਮਹੱਲਾ ਚੌਥਾ, ਇੱਕ ਓਂਕਾਰ ਸਭ ਜਾਤ, ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰਨਾਥ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਬਾਗ। ਸਭ ਦਿਨਸ ਰਹਿਣ ਗੁਣ ਉਚਰੇ, ਹਰ ਹਰ ਉਰਲਿਵ ਲਾਗ, ਸਭ ਮੰਤਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਅਗਿਆਨ ਦੇਰਾ ਮਿਣ ਗਿਆ, ਗੁਰ ਚਾਨਣ ਗਿਆਨ ਚਰਾਗ, ਜਨ ਨਾਨਕ ਜੀਵੇ ਦੇ ਘਰ, ਇੱਕ ਨਿਮਕ ਕੜੀ ਮੁਖ ਲਾਗ। ਮਹੱਲਾ ਤੀਜਾ ਬਲਾਵਲ ਤਾਵੀ ਕੀਜੀ, ਜਬ ਮੁਖ ਹੋਵੇ ਨਾਮ, ਰਾਗ ਨਾਥ ਸ਼ਬਦ ਸੋਹਣੇ, ਜਨ ਲਾਗੇ ਸਹਿ ਧਿਆਨ। ਰਾਗ ਨਾਥ ਛੋੜ ਸੇਵੀਏ, ਤਾਂ ਦਰ ਗਏ ਭਾਵੇ ਮਾਨ, ਨਾਨਕ ਗੁਰਮੁਖ ਬ੍ਰਹਮਚਰੀਏ, ਚੁਕੇ ਮਨ ਬਿਮਾਨ ਪੌੜੀ। ਤੂੰ ਹਰ ਪ੍ਰਭ ਆਪ ਗਮ ਹੈ, ਸਭ ਤੁਦ ਪਾਇਆ, ਤੂੰ ਆਪੇ ਅਵਰਦਾ, ਸਭ ਜਗਤ ਸਵਾਇਆ। ਤੂੰ ਆਪੇ ਤਾੜੀ ਲਾਈਏ, ਆਪੇ ਗੁਣ ਗਾਇਆ, ਹਰ ਤਿਆਗ ਪਉ ਤੋ ਦਿਨਸ ਰਾਤ, ਅੰਤ ਲੈ ਛਡਾਇਆ। ਜਿਨ ਸੇਵਿਆ ਤਿਨ ਸੋਵਾਇਆ, ਹਰ ਨਾਮ ਸਮਾਇਆ, ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਲਾਵਲ ਨਾ ਹੋਵੀ, ਮਨਮੁਖ ਤਾਏ ਨਾ ਪਾਏ, ਪਖੰਡ ਪਦ ਨਾ ਹੋਵੀ, ਪਾਰ ਬ੍ਰਹਮ ਨਾ ਪਾਇਆ ਜਾਏ। ਮਨਟ ਕਰਮ ਕਮਾਉਣੇ, ਤਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਏ, ਹਉਮੈ ਵਿੱਚੋਂ ਜਾਏ। ਆਪੇ ਆਪ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਨਾ ਕੰਡਿਆ, ਜੋਤੀ ਜੋ ਤੁਮ ਲਾਏ, ਮਹੱਲਾ ਤੀਜਾ। ਬਲਾਵਲ ਕਰੋ ਤੁਮ ਪਿਆਰਿਓ, ਇੱਕ ਸਿਉ ਲਾਏ, ਜਨਮ ਮਰਨ ਦੋ ਘੜੀਏ, ਸੱਚੇ ਰਹੇ ਸਮਾਏ। ਸਦਾ ਬਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ। ਸਤਸੰਗ ਦੀ ਬਹਿ ਪਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੁਣੇ, ਜੇ ਗੁਰਮੁਖ ਮੇ ਮੁਲਾਏ ਬੋੜੀ। ਸਭਨਾ ਜੀਆਂ ਵਿੱਚ ਹਰ ਆਵ, ਸੋ ਭਗਤਾਂ ਕਾ ਮੇ ਤਹਰ। ਸਭ ਕੋਈ ਹਰ ਕੇ ਵਸ, ਭਗਤਾਂ ਕੇ ਆਨੰਦ ਕਰ, ਹਰ ਭਗਤਾਂ ਕਾ ਮੇਲੀ, ਸਰਬੱਤਰ ਸਿਉ ਨਿਸਲ ਜਨ ਟੰਗ ਤਰ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿੰਨ ਕਰ, ਤੁਸ ਅਪੜ ਕੋਈ ਨਾ ਸਕੇ। ਸਭ ਜਗ ਜਗ ਪੈ ਚੜ, ਸਲੋਕ ਮਹੱਲਾ ਤੀਜਾ। ਬ੍ਰਹਮ ਦੇ ਤੇ ਬ੍ਰਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੇ ਦੇ ਹਰੋਸੇ ਹਮੇ ਰੋਗ ਗਵਾਏ। ਗੁਣ ਰਵੋ ਗੁਣ ਸੰਗ ਰਹਿ, ਜੋਤੀ ਜੋਤਮ ਲਾਏ, ਇਸ ਜਗ ਮੇਂ ਵਿਰਲੇ ਬ੍ਰਹਮਣ ਬ੍ਰਹਮ ਦੇ ਚਿਤ ਲਾਏ। ਨਾਨਕ ਜਨ ਕੋ ਨਤ ਕਰੇ, ਹਰ ਸੱਚਾ ਸੇ ਨਾਮ ਰਹਿ ਲਿਓ ਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤਿਆ, ਸ਼ਬਦ ਨਾ ਲਾਗੋ ਪਾਓ, ਹਮੇ ਰੋ ਕਮਾਉਣਾ, ਅਤ ਦੀਰਘ ਬਹੁ ਸਵਾਓ। ਮਨ ਹਟ ਕਰਮ ਕਮਾਉਣੇ, ਫਿਰ ਜੋਨੀ ਪਾਏ, ਗੁਰਮੁਖ ਜਨਮ ਸਫਲ ਹੈ, ਜਿਸਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਤ ਕਰੇ, ਤਾਂ ਨਾਮ ਤਨ ਬੱਲੇ ਪਾਏ ਪੌੜੀ। ਸਭ ਵਡਿਆਈਆਂ ਹਰਨਾ ਵਿੱਚ, ਹਰ ਗੁਰਮਤਿ ਆਈਏ, ਜੇ ਵਰਤ ਮੰਗੇ ਸਾਈਂ ਪਾਈਏ, ਜੇ ਨਾਮ ਚਿੱਤ ਲਾਈਏ। ਗੋਜ ਗਲ ਜੀ ਕੀ ਕੀਜੇ, ਸਤਿਗੁਰ ਬਾਤਾਂ ਸਭ ਨੂੰ ਪਾਈਏ, ਗੁਰਪੁਰਾ ਰਵ ਦੇ ਸਭ ਲੈ ਜਾਈਏ। ਜੇ ਪੁਰਬ ਹੋਏ ਲਿਖਿਆ, ਸੋ ਹਰ ਗੁਣ ਗਾਈਏ, ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਰਬ ਮੇ ਮਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋਈ ਛੇ ਤੇ ਹਬਲ ਪਾਏ। ਗੁਰ ਕਾ ਸ਼ਬਦ ਅਮਰਤ ਹੈ, ਸਭ ਤੇਰੇ ਨਾਮ ਭੋਗ ਗਵਾਏ, ਹਰ ਰਸ ਵੀ ਸੰਤੋਖ ਵਾ, ਸੱਚ ਵਸਿਆ ਮਨ ਆਏ। ਸੱਚ ਧਿਆਏ ਅਮਰਾ ਪਦ ਪਾਇਆ, ਅਨੰਦ ਸ਼ਬਦ ਜਾਏ, ਸੱਚੋ ਦੈਦ ਸਭ ਵਸਿਆ, ਗੁਰ ਕੇ ਸਹਿਜ ਸੁਭਾਏ। ਨਾਨਕ ਜਿਨੇਂਦਰ ਸੱਚ ਹੈ, ਸੇ ਜਨ ਛਬੇ ਨਾ ਕਿਸੇ ਦੇ ਛਬਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਅਰਬਾਈਏ, ਜਾਂ ਕੋ ਨਦਰ ਕਰੇ, ਮਾਨਸ ਤੇ ਦੇ ਵਏ, ਸੱਚੀ ਭਗਤ ਜਿਸ ਦੇ।
ਹਮੇ ਮਾਰ ਮਿਲਾਈਆਂ ਗੁਰ ਕੇ ਸ਼ਬਦ ਸਜੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਾਈ ਦੇ ਵਾੜੀ ਗੁਰ ਸਤਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਘਰ ਤੇ ਆਵਦਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਦੇ ਬਾਈ ਨਿੰਦਕ ਦੁਆਟ ਵਡਿਆਈ ਵੇਖ ਨਾ ਰੱਖਣ ਉਹਨਾਂ ਪਰਾਇਆ ਭਲਾ ਨਾ ਸੁਕਾਈ ਕਿਆ ਹੋਵੇ ਕਿਸੀ ਕੀ ਚੱਕ ਮਾਰੀ ਜਾਂ ਸੱਚੇ ਸਿਉਮਣ ਬਾਈ ਜੇ ਗਲ ਕਰਦੇ ਭਾਵੇ ਸਾਂ ਨਿਤ ਨਿਤ ਚੜੇ ਸੁਆਈ ਸਾਹਿਬ ਚੱਕ ਚੱਕ ਮਰੇ ਲੁਕਾਈ ਸਲੋਕ ਮਹਲਾ ਤੀਜਾ ਤ੍ਰਿਗੇ ਹਾਸ ਦੂਜੇ ਭਾਵਗੀ ਜੋ ਮੋਹ ਮਾਇਆ ਚਿਤਲਾਏ ਹਰ ਸੁੱਖ ਬਲਰ ਤਿਆਗਿਆ ਨਾਮ ਅਵਸਾਰ ਦੁੱਖ ਪਾਏ ਮਨਮੁਖ ਅਨੀ ਅੰਦਲੇ ਜਨਮ ਮਰੇ ਮੇਰਾ ਹੋਵੇ ਜਾਏ ਕਾਰਜ ਸਿਧਨਾ ਹੋਣੀ ਅੰਤ ਗਿਆ ਬਚੋਤਾਏ ਜਿਸ ਕਰਮ ਹੋਵੇ

ਹੁਕਮੀ ਹੀ ਜਮ ਲਗਦਾ ਸੋਹਰੇ ਜਿਸ ਬਖਸ਼ੇ ਕਰਤਾਰ। ਨਾਨਕ ਗੁਰਮਸਾਦੀ ਈ ਮਨ ਤਾਂ ਧਰੇ ਜਾਂ ਛੋਟੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦ ਦੀ ਵਿਚਾਰ ਬੋੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਆਸਾਈ ਅੱਗੇ ਸਭਾ ਮੇ ਵਰਦਾ ਹਰ ਸੱਚਾ ਨਿਆਈ ਘੋੜਿਆਰਾਂ ਕੇ ਮੂੰਹ ਵਿਣ ਗਏ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਨ ਆਏ ਸਿਰ ਨਿੰਦਕ ਜਾਈ ਜਨ ਨਾਨਕ ਸੱਚ ਰਾਧਿਆ ਗੁਰਮੁਖ ਸੰਭਾਈ ਸਲੋਕ ਮਹਲਾ ਤੀਜਾ ਪੂਰੇ ਭਾਗ ਸਤਗੁਰਭਾਈਏ ਜੀ ਹਰ ਪ੍ਰਭ ਬਖਸ਼ਰੇ ਪਾਵਾਂ ਸਿਰ ਪਾਏ ਨਾ ਪ੍ਰਾਪਤ ਹੋਏ ਅੰਤਰ ਸੀਤਲ ਸਾਧੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਈਏ ਗੁਣੀ ਨਿਦਾਨ ਸੁਖਦਾਤਾ ਤੇਰੇ ਮਨ ਵਸੇ ਹਮੇ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਦਾਨ ਪੌੜੀ ਜਿਤਨੇ ਪਾਤਸ਼ਾਹ ਸਾ ਰਾਜੇ ਕਾਨੂੰ ਰਾਵ ਸਿੰਘਦਾਰ ਹੈ ਤਿਤਨੇ ਸਭ ਅਰਗੇ ਕੀਏ ਜੋ ਕਿਜ ਹਰ ਕਰਾਵੇ ਸੋਏ ਕਰੇ ਸਭ ਹਰ ਕੇ ਹੈ ਹਰ ਕੇ ਅਰਥਗੇ ਸੋਏ ਸਰ ਸਭਨਾ ਕਾ ਪ੍ਰਭ ਕੇਵਲ ਹੈ ਤਿੰਨ ਸਭ ਵਰਨ ਚਾਰੇ ਕਾਣੀ ਸਭ ਸ੍ਰੇਸ਼ਟ ਕੋਲੇ ਕਰ ਸਤਿਗੁਰ ਆਕੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਅਸੀਂ ਵਡਾਈ ਦੇਖੋ ਸੰਤੋ ਜਿਨ ਵਿੱਚੋਂ ਕਾਇਆ ਨਵੇ ਦੁਸ਼ਮਣ ਦੂਤ ਸਮਾਰ ਕੜੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਰੱਬਣੀ ਕਿਰਪਾ ਕਰ ਹਰਾਬ ਰੱਖ ਲਈਏ ਸਲੋਕ ਮਹਲਾ ਤੀਜਾ ਅੰਤਰ ਕਵਟ ਸਦਾ ਦੁੱਖ ਹੈ ਮਨਮੁਖ ਧਿਆਨ ਲਾਗੇ ਦੁੱਖ ਵਿੱਚ ਕਾਰ ਕਮਾਉਣੀ ਦੁੱਖ ਵਰਤੇ ਦੁੱਖ ਆਗੇ ਸਤਿਗੁਰ ਕਰਮੀ ਸਤਿਗੁਰ ਬੇਟੀਏ ਤਾਂ ਸੱਚ ਨਾਮ ਲੈ ਲਾਗੇ ਨਾਨਕ ਸਹਿਜੇ ਸੁਖ ਇੰਦਰੋ ਬ੍ਰਹਮ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਰੰਗ ਹੈ ਹਰ ਨਾਉ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਭਾਇਆ ਨਾਨਕ ਗੁਰਮੁਖ ਗਿਆਨ ਬਰਗਾਸਿਆ ਤਿਮਰਾ ਗਿਆਨ ਅੰਦੇ ਜਗਾਇਆ ਮਹਲਾ ਤੀਜਾ ਮਨਮੁਖ ਮੈਲੇ ਮਰੇ ਗੁਆਰ ਗੁਰਮੁਖ ਨਿਰਮਲ ਹਰ ਰਾਖਿਆ ਅਵਤਾਰ ਭਣਤ ਨਾਨਕ ਸੁਣੋ ਜਨ ਬਾਈ ਸਤਿਗੁਰ ਸੇਵੋ ਹਉਮੈ ਬਲ ਜਾਈ ਅੰਤਰ ਸੰਸਾਰ ਦੋ ਵਿਆਵੇ ਸਿਰ ਤੰਦਾ ਨਿਤਵਾਰ ਦੂਜੇ ਪਾਏ ਸੁਤੇ ਕਬੂ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਉਚਾਰੇ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਵਿਰਦਾ ਜਨੁ ਗਾਇਆ ਨਾਨਕ ਜਮ ਮਾਰ ਕਰੇ ਗੁਆਰ ਬੋੜੀ ਜਿਸਨੂੰ ਹਰ ਭਗਤ ਸੱਚ ਬਖਸ਼ਣ ਸੋ ਸੱਚਾ ਸਾਓ ਤਿਸਕੀ ਉਤਾ ਜੀ ਲੋਕ ਅੜਦਾ ਹੋ ਸੱਟ ਨਵਤ ਨਵ ਸਾਓ ਭਗਤ ਜਨਾ ਕੋ ਸਨਮੁਖ ਹੋਏ ਸੋ ਰਾਸ ਨੇ ਬੇਮੁਖ ਵਸ ਭਾਓ ਵਰਕੇ ਨਾਮ ਕੇਵਾ ਵਾਰੀ

0: ਮਹਲਾ ਤੀਜਾ। ਇਸ ਜਗ ਮੈਂ ਭਗਤੀ ਆਤਮ ਘਟਿਆ, ਹੋ ਸਭ ਜਗਤ ਪਰਮ ਲਾਇਆ, ਗੁਰਪ੍ਰਸਾਦੀ ਨਾਮ ਮਨ ਵਸਿਆ, ਆਂਦਨ ਨਾਮ ਦਾਇਆ, ਵੇਖਿਆ ਮਾਏ ਉਦਾਸ ਹੈ, ਹਾਮੇ ਸ਼ਬਦ ਲਾਇਆ, ਆਪ ਤਰਿਆ ਕੁਲ ਤਾਰੇ, ਧਨ ਜਿਣੇ ਦੀ ਮਾਇਆ, ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਆਲ ਲਾਇਆ, ਬ੍ਰਹਮਾ ਮਿਸ਼ਨ ਮਾਂ ਦਿਓ ਤ੍ਰੈ ਗੁਣ ਬੋਲੇ, ਹਾਮੇ ਮਾਉ ਦਾਇਆ, ਪੰਡਤ ਪੜ ਪੜ ਮੋਨੀ ਬੋਲੇ,
1: ਦੂਜੇ ਪਾਸੇ ਲਾਇਆ।

0: ਮਿਥਿਆ ਤਨ ਤਨ ਕੁਟੰਬ ਸਬਾਇਆ,
1: ਮਿਥਿਆ ਹਉਮੈ ਮਮਤਾ ਮਾਇਆ,
0: ਮਿਥਿਆ ਰਾਜੋਨ ਤਨ ਮਾਲ,
1: ਮਿਥਿਆ ਕਾਮ ਕ੍ਰੋਧ ਬਿਕਰਾਲ,
0: ਮਿਥਿਆ ਰਥ ਹਸਤੀ ਹਸ ਵਸਤਰਾ,
1: ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ,
0: ਮਿਥਿਆ ਧਰੋ ਮੋਹ ਅਭਿਮਾਨ,
1: ਮਿਥਿਆ ਆਪਸ ਉਪਰ ਕਰਤ ਗੁਮਾਨ,
0: ਅਸਥਿਰ ਭਗਤ ਸਾਧ ਕੀ ਸ਼ਰਨ,
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ,
0: ਮਿਥਿਆ ਸਰਵਨ ਪਰਨਿੰਦਾ ਸੁਨਹਿ,
1: ਮਿਥਿਆ ਹਸ ਪਰ ਦਰਬ ਕੋ ਹਿਰੇ,
0: ਮਿਥਿਆ ਨੇਤਰ ਬੇਗ

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
0: ਤੇ ਠਾਕਰ ਕੋ ਰਖ ਮਨ ਮਾਹੇ
1: ਪ੍ਰਸਾਦ ਸੁਗੰਧ ਤਨ ਲਾਵੇ
0: ਤੇ ਕੋ ਸਿਮਰਤ ਪਰਮ ਗਤ ਪਾਵੇ
1: ਪ੍ਰਸਾਦ ਬਸੇ ਸੁਖ ਮੰਦਰ
0: ਤਿਸੇ ਤੇ ਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ

0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨੇ ਕਰਨ ਨਾਦ
0: ਜੇ ਪ੍ਰਸਾਦ ਪੇਖੇ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੈ ਪ੍ਰਸਾਦ ਸੁਖ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚੱਲੇ
0: ਜੈ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵੈ
0: ਜੈ ਪ੍ਰਸਾਦ ਸੁਖ ਸਹਿਜ ਸਮਾਵੈ

0: ਸਿਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਿਸ਼ਕਾਲ
0: ਦਰਸ਼ਨ ਪੇਟ ਦਾ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ
0: ਸਾਧਕ ਸੰਗ ਨਰਕ ਪਰ ਹਰੈ।

0: ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸਕੈ ਮਨ ਪਾਰ ਮਮਕਾਰ ਨਿਵਾਸ
1: ਤਿਸਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਦਿਸ ਨਦਰੀ ਆਇਆ
1: ਦਾਦ ਸੰਤਨ ਪਾਏ ਤਿਨ ਪਾਇਆ।

0: ਸੰਤ ਕੇ ਦੁੱਖ ਨਾ ਸੁਖ ਤੈ ਟਰੇ
1: ਸੰਤ ਕੇ ਦੁਖੀ ਕੋ ਨਾਈ ਠਾਓ
0: ਨਾਨਕ ਸੰਤ ਪਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਦ ਭੀਤ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜਿਉ ਸਾਸ ਬਿਨਾ ਮਿਰਤਾ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਸ਼ਨਾਏ

0: ਜਿਉਂ ਜਲ ਬਿਉਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
0: ਜਿਉਂ ਪਾਵਕ ਇਦਾਂ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੇ ਅਕੇਲਾ
0: ਜਿਉਂ ਬੁਆੜ ਤਲ ਖੇਤ ਮਾਏ ਦੋਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸੰਤ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰੀ ਪਿਆ
0: ਨਾਨਕ ਜੋਤਿ ਸੁਭਾਵੈ।

0: ਭਗਤ ਨੇ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਝੈ,
0: ਤਿਸਕੀ ਜਾਨੋ ਤਿਸ ਨਾਮ ਬੂਝੈ,
1: ਸਾਧ ਸੰਗ ਹਰ ਹਰ ਜਿਸ ਕਹਿਤ,
0: ਸਰਬ ਰੋਗ ਤੇ ਹਰ ਜਨ ਰਹਿਤ,
1: ਆਨੰਦ ਕੀਰਤਨ ਕੇ

0: ਪਾਪ ਸਮਾਇਆ
1: ਸੋਧਤ ਸੀ
0: ਗੁਰ ਪ੍ਰਸਾਦ ਤਤ ਸਾਹਿਬ ਬੁਝਿਆ
1: ਦੇਖੋ ਤਾਂ ਸਭ ਕਿਛੁ ਮੂਲ
0: ਨਾਨਕ ਸੋ ਸੋਕਮ ਸੋਈ ਅਸਥੂਲ
1: ਕਿਸ ਜਨਮੇ ਰਹਿ ਕਿਸ ਮਰੈ
0: ਆਪਣ ਜਲ ਤੇ ਆਪ ਹੀ ਕਰੇ
1: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
0: ਆਗਿਆਕਾਰੀ ਧਾਰੀ ਸਭ ਸ਼੍ਰੇਸ਼ਟ
1: ਆਪੇ ਆਪ ਸਗਲ ਮੈਂ ਆਪ
0: ਅਨਕ ਜੁਗਤ ਰਾਜ ਥਾਪ

0: ਅਸ਼ਟਪਦੀ
1: ਸਤਿਗੁਰੂ ਸਿੱਖੀ ਕਰੇ ਪ੍ਰਿਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰੂ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵੱਡ ਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪਸ ਕੋ ਕਰ ਕਸਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤਿ ਆਵੇ
1: ਮਨ ਵਿੱਚ ਸਤਿਗੁਰ ਕੇ ਪਾਸ
0: ਸੇਵਾ ਕੇ ਕਾਰਜ ਰਾਸ
1: ਸੇਵਾ ਕਰ ਦੋ ਇਹਨੇ ਕਾਮੀ
0: ਇਸ ਕੋ ਹੋਤ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੈ
1: ਬੀਸ ਵਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰਨਾਉ
0: ਅਨਕ ਬਾਰ ਗੁਰ ਕਾ ਬਲ ਜਾਓ
1: ਸਰ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਐਸੇ ਅਣ ਭਲਿਆ ਨਾ ਜਾਈਏ
0: ਨਾਨਕ ਐਸਾ ਗੁਰਬਟ ਭਾਗੀ ਪਾਈਏ
1: ਸਫਲ ਦਰਸ਼

0: ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸਦੇ ਰਹਿ ਧਨਾ
0: ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟੰਬਰ ਬਨਤਾ
0: ਤੇ ਗੌਤਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ
0: ਤੇ ਕਹੋ ਕਵਨ ਛੁਟਕਾਰ
1: ਅਸਤੀ ਰਥ ਸਵਾਰੀ
0: ਝੂਠਾ ਡਾਫ ਜੋ

0: ਕਿਉਂ ਵਿਸਰੇ ਜਿਨ ਸਭ ਕੁਛ ਦੀਆ
1: ਵਿਸਰੇ ਜੇ ਜੀਵਨ ਜੀਆ
0: ਉਹ ਕਿਉਂ ਵਿਸਰੇ ਜੇ ਅਗਨ ਮੇ ਰੱਖੇ
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਉਹ ਕਿਉਂ ਵਿਸਰੇ ਜੇ ਬਿਖਤੇ ਕੰਡ
1: ਜਨਮ ਜਨਮ ਕਾ ਟੂਟਾ ਗਾਡੇ
0: ਗੁਰਪੂਰੇ ਤਤੇ ਬੁਝਾਇਆ
1: ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ

0: ਤੁਮਰੀ ਸਰਣ ਪੁਰਖ ਭਗਵਾਨ
1: ਸਰਬ ਕੁੰਡ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ।

0: ਪਿੰਡ ਕਿਸ ਲਾਗੇ ਚਿੰਤਾ
1: ਆਪਣੇ ਆਪ ਆਪ ਦਿਆਰਾ
0: ਤੇ ਕੌਣ ਕਥੇ ਕੌਣ ਸੁਣੇ ਹਾਰਾ
1: ਬਹੁ ਬੇਅੰਤ ਉੱਚੇ ਉੱਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਤੇ ਆਪ ਰਚੋ ਪ੍ਰਪੰਚਕਾਰ
0: ਤੇ ਗੁਣ ਮੈਂ ਕੀਨੋ ਬੇਸਾਰ
1: ਪਾਪੁਨ ਤੇ ਪਈ ਕਹਾਵਤ
0: ਹੋ ਨਰਕ ਸੁਰਗ ਬਛਾ

0: ਹੁਕਮ ਬੋਝ ਪਰਮ ਪਦ ਪਾਈ
1: ਇਸਤੇ ਉਪਰ ਨਹੀਂ ਵਿਚਾਰ
0: ਜਾਗੇ ਮਨ ਬਸਿਆ ਨਿਰੰਕਾਰ
1: ਅੰਦਨ ਤੋਰ ਪੈ ਨਿਰਵੈਰ
0: ਆਂਦਨ ਪੂਜੇ ਗੁਰ ਕੇ ਪੈਰ
1: ਲੋਕ ਸੁਖੇ ਪਰ ਲੋਕ ਸੁਹੇਲੇ

0: ਧਰਮ
1: ਸਤਿ ਜਨਾ ਸੁਣੇ ਸ਼ੋ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ
0: ਸਤ ਬਚਨ ਸਾਧੋ ਸਭ ਕਹਿਤ
1: ਜੋ ਏ ਸੋਏ ਸੁਖ ਮਾਨੈ
0: ਕਰਨ ਕਰਾਵਣ ਹਾਰ ਪਾਪ ਜਾਣੈ
1: ਅੰਤਰ ਵਸੇ ਵਾਰ ਵੀ ਓਹੀ
0: ਨਾਨਕ ਦਰਸ਼ਨ ਦੇ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਪ੍ਰਾਪਤ ਸਗਲੀ ਉਤਪਤ।

0: ਪ੍ਰਭ ਸੋਏ
1: ਓ ਧਨਵੰਤ ਕੁਲਵੰਤ ਭਗਵੰਤ
0: ਜੀਵਨ ਭਗਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪਰ ਸਾਧ ਸਕ ਜਗਤ ਤਰਾਇਆ
1: ਜਨਿਆ ਉਨਕਾ ਇਹ ਸੁਆਓ
0: ਜਨ ਕੇ

0: ਸਿਵਕਨ ਕੋ ਸਭ ਗੁਣ ਸੁਖ ਦਿਓ,
1: ਸਤਨਾਮ ਕੋ ਪਲ ਮੋ ਬਦ ਕੀਓ,
0: ਕੜ ਕੜ ਕੇ ਅੰਤਰ ਕੀ ਜਾਣਤ,
1: ਭਲੇ ਬੁਰੇ ਕੀ ਪੀਰ ਪਛਾਣਤ,
0: ਚੀਟੀ ਦੇ ਕੁੰਚਰ ਸੂਲਾ,
1: ਸਭ ਪਰ ਕਿਰਪਾ ਦੇਸ ਕਰ ਫੁੱਲਾ,
0: ਸੰਤਨ ਦੁਖ ਪਾਏ ਤੇ ਦੁਖੀ,
1: ਸੁਖ ਪਾਏ ਸਾਧਨ ਕੇ ਸੁਖੀ,
0: ਏਕ ਏਕ ਕੀ ਪੀਰ ਪਛਾਣੇ,
1: ਕੜ ਕੜ ਕੇ ਪੜ

ਗੁਰੂ ਪਿਆਰੀ ਸਤ ਸੰਗਤ ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੁਖਮਨੀ ਸਾਹਿਬ ਦੇ ਪੰਜਾਬ ਸਤਿਗੁਰਾਂ ਦੇ ਚਰਨਾਂ 'ਚ ਬੈਠ ਕਰਕੇ ਗੁਰੂ ਸਾਹਿਬ ਦੀ ਬਾਣੀ ਦਾ ਆਨੰਦ ਮਾਣਿਆ ਹੈ। ਸਤਿਗੁਰੂ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਸੁਖਮਨੀ ਸਾਹਿਬ ਦੀ ਸੇਵਾ ਕੀਤੀ ਹੈ, ਸਤਿਗੁਰੂ ਰਹਿਮਤ ਕਰਨ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ, ਗ੍ਰੀਨ ਮਾਜ ਮਨੋਕਾਮਨਾਵਾਂ ਪੂਰੀਆਂ ਕਰਨ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਸੋ ਆਓ ਸਭ ਤੋਂ ਪਹਿਲਾਂ ਦਾਸ ਆਪ ਜੀ ਦੇ ਨਾਲ ਸਾਰੀਆਂ ਛੁੱਟੀਆਂ ਜਿੰਨੀਆਂ ਸੀ ਗੁਜ਼ਾਰੀਆਂ ਆਪ ਜੀ ਦੀ ਸੰਗਤ ਕਰਕੇ, ਖਾਸ ਕਰਕੇ ਮਾਤਾਵਾਂ ਬੀਬੀਆਂ ਦਾ ਤਿਲ ਤੋਂ ਧੰਨਵਾਦੀ ਹਾਂ। ਜੇ ਕੋਈ ਭੁੱਲ ਚੁੱਕ ਹੋਈ ਹੋਵੇ ਖਿਮਾ ਦਾ ਜਾਚਕ ਹਾਂ। ਇੱਥੇ ਹੀ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ, ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਭੁੱਲਾਂ ਚੁੱਕਣੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਭੁੱਲ ਚੁੱਕ ਦੀ ਖਿਮਾ ਕਰਨੀ, ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸੇਵਾ ਆਪਣੇ ਜੰਮੇ ਲਈ ਹੈ, ਸਤਿਗੁਰ ਬਖਸ਼ਿਸ਼ ਕਰਨ, ਇਹ ਅੰਮ੍ਰਿਤ ਬਾਣੀ, ਸੁੱਖਾਂ ਦੀ ਮਣੀ, ਸੁੱਖਾਂ ਦੀ ਬਾਣੀ ਸਾਰੇ ਭੰਡਾਰੇ ਭਰਪੂਰ ਕਰਦੀ ਹੈ, ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੀ ਹੈ। ਸੋ ਸਾਰੇ ਪਰਿਵਾਰਾਂ ਨੂੰ ਸਤਿਗੁਰ ਬਖਸ਼ਿਸ਼ ਕਰਨ, ਖੁਸ਼ੀਆਂ ਬਖਸ਼ਣ, ਰਹਿਮਤਾਂ ਕਰਨ, ਹਰ ਮੈਦਾਨ ਫਤਿਹ ਬਖਸ਼ਣ, ਇਤਨੀ ਸੇਵਾ ਪ੍ਰਵਾਨ ਕਰਦੇ ਹੋਏ ਭੁੱਲ ਚੁੱਕ ਦੀ ਖਿਮਾ ਕਰਨਾ, ਗੱਜ ਕੇ ਫਤਿਹ ਬੁਲਾਓ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਨਾ ਸਿੰਘ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਾ ਸੇਵਕ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਬੀਬੀਆਂ ਹਫ਼ਤਾਵਾਰੀ ਦੁਪਹਿਰ ਦੇ ਸੁਖਮਨੀ ਸਾਹਿਬ ਦੀਵਾਨ ਸਜਾਏ ਗਏ ਦੀਵਾਨਾਂ ਵਿੱਚ ਬੀਬੀਆਂ ਵੱਲੋਂ ਸੰਗਤ ਸੁਖਮਨੀ ਸਾਹਿਬ ਜੀ ਦੇ ਸੰਗਤਾਂ ਵੱਲੋਂ ਜਾਪ ਹੋਏ ਅਤੇ ਪਰਿਵਾਰ ਜਪਿੰਦਰ ਸਿੰਘ ਸੁਪਰਿਵਾਰ ਨੂੰ ਆਪਣੀ ਬੱਚੀ ਏਕ ਲਿਵ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਏ ਗਏ ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਬੱਚੀ ਨੂੰ ਮਾਤ ਪਿਤਾ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦੀਵਾਨ ਸੁਖ ਚੜ੍ਹਦੀ ਕਲਾ ਦਰੋਂ ਕਰੋਂ ਗੁਰ ਸਿੱਖ ਜੀ ਨਾਮ ਦਾਤਾ ਬਖਸ਼ਣੀਆਂ ਪਰਿਵਾਰ ਅਤੇ ਆਰ 13 ਕੰਪਨੀ ਵੱਲੋਂ ਕਾਰੋਬਾਰ ਵਾਧੇ ਵਾਸਤੇ ਸੁਖ ਸ਼ਾਂਤੀ ਵਾਸਤੇ ਜਾਪ ਕਰਵਾਏ ਗਏ ਗੁਰਮਨ ਸਿੰਘ ਜਨਮਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਬੱਚੇ ਸਿਰ 'ਤੇ ਮਿਹਰ ਭਰਿਆ ਤਖਨਾ ਗੁਰੂ ਸੇਵਕ ਸਿੰਘ ਵੱਲੋਂ ਨਵਾਂ ਟਰੱਕ ਲੈਣ ਪੱਕਾ ਲੈਣ ਦੇ ਸ਼ੁਕਰਾਨਾ ਕਰਦੇ ਹਾਂ ਜਾਪ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਸਤਵਿੰਦਰ ਸਿੰਘ ਪਰਿਵਾਰ ਨੂੰ ਗ੍ਰੀਨ ਕਾਰਡ ਮਿਲਦੇ ਸ਼ੁਕਰਾਨਾ ਕਰਦੇ ਹਾਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਦਵਿੰਦਰਜੀਤ ਕੌਰ ਜੱਸਲ ਪਰਿਵਾਰ ਵੱਲੋਂ ਤੰਦਰੁਸਤ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਕਿਰਪਾ ਕਰਨੀ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿੰਡ ਪਰਾ ਸੁਖ ਸ਼ਾਂਤੀ ਚੜ੍ਹਦੀ ਕਲਾ ਪਰਿਵਾਰਾਂ ਦੀ ਬੇਨਤੀ ਅਮਨ ਅਨੁਸਾਰ ਪ੍ਰਵਾਨ ਕਰਨੀਆਂ ਸੋ ਸੰਗਤਾਂ ਪਰਿਵਾਰੋਂ ਆਪ ਜੀ ਸੁਣਨ ਵਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਾ ਦਰਪ ਅਤੇ ਪ੍ਰਵਾਨ ਹੈ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਦਾਤਾ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਚੌਪੇ ਸਾਹਿਬ ਜਾਪ ਕੀ ਪਾਠ ਜੀ ਕੀ ਜਾਪ ਕੀ ਅਰਦਾਸ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਪੁੱਛ ਕਮਾਵ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ।

ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅੰਦਰ ਸੱਚਾ ਨੇਹੋ

ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਾਰੁ ਪੁਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ

ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹ ਚੱਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸਹਿਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦੂ ਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜੇ ਮਾਤ ਪਿਤਾ ਸੁਤਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜਿਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ, ਜਿਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵ ਹੋ ਸੁਖ ਘਨੇਰੇ, ਸਗ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੂਝਾਵੈ, ਹਰ ਕਾ ਨਾਮ ਜਪਤ ਆਗਾਵੈ, ਜਿਹ ਮਾਰ ਗਿਹੋ ਜਾਤ ਅਕੇਲਾ, ਤੇ ਹਰ ਨਾਮ ਸੰਗ ਹੋਤ ਸੁਹੇਲਾ,

ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਿਆ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ

ਸੰਤ ਕਾ ਸੰਗ ਵੱਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਾ ਸ਼ਾਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁਤ ਸ਼ਾਸਤਰ ਬਹੁਤ

ਪੀਤ ਭਤਮ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਦੇਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਾਪਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਸਰ ਕੈਸੈ ਤਰੈ ਅਥਾਹ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ

ਉਪਾਵ ਸਿਆਨਮ ਸਕਲ ਤੇ ਰਹਿਤ ਸਭ ਕਹ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਹਿ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ

ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ ਤਿਸੇ ਤਿਆਗ ਕਾ ਤਬਰ ਲੁਭਾਵਹੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਝ ਸਾਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ

ਸਾਧਕ ਸੰਗ ਸਰਬ ਥਾਨ ਗੰਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਹੁਆ ਸੁਹੇਲਾ ਸਾਧ ਸੰਗ ਪਿਛੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਬਨ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕੈ ਸੰਗ ਘਟ ਕਰ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਭੇਦ ਨਾ ਜਾਣੇ ਜੇ ਤਾ ਸੁਨੇ ਤੇਤਾ ਬਖਿਆ ਨਹੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਿਆ ਇਕਸ ਬਿਨ ਕੋਏ ਨਾਨਕ ਹੀ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਚਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ

ਦਾਸ ਦਸੰਦਨ ਭਾਏ ਤਿੰਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗ ਹੈ ਪਰਵਾਨ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਜਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮੂ ਦਾਸ। ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਅਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਪੁਰਖ ਕਹੀਆ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿੰਦ ਘਰ ਰਾਖਿਆ ਤੈਸਾ ਤਿੰਨ ਨਾਓ। ਆਪੇ ਕਰਨ ਕਰਾਉਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰੇ ਆਪ ਹੋਏ ਅਣਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ। ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬੰਦ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਾਬ ਕਾ ਵਿਚਾਰੇ, ਕਈ ਕੋਟ ਨਵਤਰ ਨਾਮ ਧਿਆਵਹੇ, ਨਾਨਕ ਕਰਤੇ ਕਾਂਤ ਨਾ ਪਾਵਹੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾ ਆਤਮ ਦੇ ਕੋਰ, ਕਈ ਕੋਟ ਪਰ ਦਰਬ ਕੋਹਰੇ, ਕਈ ਕੋਟ ਪਰ ਦੁਖ ਨਾ ਕਰੇ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ।

ਕਈ ਕੋਟ ਪਾਥਰ ਬ੍ਰਿਖ ਨੇ ਪਜਾਏ, ਕਈ ਕੋਟ ਪਾਉਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰਨ ਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਸਗਲ ਸਮਗਰੀ ਆਪਣੇ ਸੂਤ ਧਾਰ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪੁਰਾਣ ਸਿਮਰਤ ਸ਼ਾਸਤ, ਕਈ ਕੋਟ ਕੀਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਰੀਬ ਮੇਰ ਸਵਰਨ ਥੀਵੇ, ਕਈ ਕੋਟ

ਕਬਹੂ ਮਹਾਂ ਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬੂ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮਹਿ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ, ਕਬੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟਸਥ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨ ਕੋਏ, ਕਬਹੂ ਸਾਧ ਸੰਗਤੀ ਹੋ ਪਾਵੇ, ਉਸ ਸਥਾਨ ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਨੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਬ੍ਰਹਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਪਸਾਵੈ, ਨਾਨਕੀਆ ਮੁਕਤਾ ਅੱਗੇ ਸੁਖ ਪਾਵੈ, ਧਨਵੰਤਾ ਹੋਏ ਕਰ ਕਰ ਬਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੈ, ਬੋਲਸ ਕਰ ਮਾਨੁਖ।